ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰ

ਹਰ ਜਨ ਕੇਵਟ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨੋ ਹਾਰੋ ਹਾਰੋ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ

ਜਵਨ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਨਮੋ ਬਦ ਕੀਓ ਘਾਟ ਘਟ ਕੇ

ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵੇ ਆਦਿ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸਤੁ ਤਬ ਸਰਨੀ ਪਰੇ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

0: ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੀ ਅਰਦਾਸ ਹਮਾਰੀ, ਜੀਉ ਬਿੰਦ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਰਦਾਸ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਪਾਤ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਤਾਮ ਭਗਵਤੀ ਸਿਮਰਕਾ, ਗੁਰੂ ਨਾਨਕ ਲਈ ਧਿਆਈ, ਫਿਰ ਅੰਗਲ ਗੁਰਦੇ ਅਮਰਦਾਸ, ਰਾਮਦਾਸ ਹੋਈ ਸਹਾਈ, ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਹ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾਉਣ ਦਿਆਵੈ ਧਾਈ, ਸਭ ਤਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਤਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਹ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ, ਤਿਨਾ ਪਿਆਰਿਆਂ ਸਚਿਆਰਿਆਂ ਦੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਪਾਤਸ਼ਾਹ ਜੀ ਆਪ ਜੀ ਨੇ ਮਿਹਰਾਂ ਕੀਤੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੇ ਪਰਿਵਾਰਾਂ ਨੂੰ ਖੁਸ਼ੀਆਂ ਦਾ ਸਮਾਂ ਬਖਸ਼ਿਆ। ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਸਵਰਗ ਵਾਸੀ ਸਰਦਾਰ ਪਵਿੱਤਰ ਸਿੰਘ ਜੀ ਸੁੰਬਲ, ਸਵਰਗ ਵਾਸੀ ਮਾਤਾ ਸੁਰਿੰਦਰ ਕੌਰ ਸੁੰਬਲ ਦੇ ਸਪੁੱਤਰ ਸਰਦਾਰ ਦਲਜਿੰਦਰ ਸਿੰਘ ਜੀ ਸੁੰਬਲ, ਬੀਬੀ ਤਜਿੰਦਰ ਕੌਰ ਸੁੰਬਲ ਦੇ ਬੇਟੇ ਕਾਕਾ ਹਰਜੋਤ ਸਿੰਘ ਸੁੰਬਲ ਦੀ ਕੁੜਮਾਈ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਸੁੰਬਲ ਪਰਿਵਾਰ ਅਤੇ ਬੱਚੀ ਪਰਿਵਾਰ ਵੱਲੋਂ ਸਰਦਾਰ ਬਚਿੱਤਰ ਸਿੰਘ ਰਾਏ, ਮਾਤਾ ਗੁਰਦੇਵ ਕੌਰ ਰਾਏ ਦੇ ਸਪੁੱਤਰ ਸਰਦਾਰ ਕਰਨੈਲ ਸਿੰਘ ਰਾਏ, ਬੀਬੀ ਸੁਰਿੰਦਰ ਕੌਰ ਰਾਏ ਦੀ ਬੇਟੀ ਗੁਰਪ੍ਰੀਤ ਕੌਰ, ਸੱਚੇ ਪਾਤਸ਼ਾਹ ਜੀ ਬੱਚਿਆਂ ਦੀ ਕੁੜਮਾਈ ਦਾ ਸਮਾਂ ਜਾਣ ਕਰਕੇ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਨੇ। ਕਿਰਪਾ ਕਰਨੀ ਸੇ ਪਰਿਵਾਰਾਂ ਦੇ ਕਾਰਜਾਂ ਵਿੱਚ ਸਤਿਗੁਰੂ ਆਪ ਸਹਾਈ ਹੋ ਕੇ ਕਾਰਜ ਰਾਸ ਕਰਨੇ, ਚੜ੍ਹਦੀਆਂ ਕਲਾ ਵਿੱਚ ਕਾਰਜ ਕਰਨੇ, ਆਉਣ ਵਾਲਾ ਸਮਾਂ ਬੱਚਿਆਂ ਦਾ ਖੁਸ਼ੀਆਂ ਅਤੇ ਖੇੜਿਆ ਭਰਿਆ ਹੋਵੇ, ਦੋਨਾਂ ਪਰਿਵਾਰਾਂ ਦੇ ਰੰਭੇ ਹੋਏ ਕਾਰਜ ਰਾਸ ਕਰਨੇ ਕਾਰਜਾਂ ਵਿੱਚ ਸਫਲਤਾਈਆਂ ਬਖਸ਼ਣੀਆਂ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਕਾਰਜ ਰਾਸ ਕਰਨੇ, ਆਇਆ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ

ਤੇਰੇ ਪਾਣੀ ਪ੍ਰਭਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਸਤਿਗੁਰਾਂ ਦੀ ਮਿਹਰ ਦੀ ਨਜ਼ਰ ਹੋਈ ਹੈ, ਜੋ ਸੁੰਬਲ ਪਰਿਵਾਰ ਅਤੇ ਰਾਏ ਪਰਿਵਾਰਾਂ ਵੱਲੋਂ ਜੋ ਸਾਧ ਸੰਗਤ ਜੀ ਬੱਚਿਆਂ ਦੀ ਕੁੜਮਾਈ ਦੇ ਸਮਾਗਮ ਗੁਰੂ ਚਰਨਾਂ ਵਿੱਚ ਰਚਾ ਕਰਕੇ ਸਤਿਗੁਰੂ ਜੀ ਦੀਆਂ ਅਸੀਸਾਂ ਲੈਣ ਹਿੱਤ ਸੇਵਕ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਿਆਰ ਅਤੇ ਸ਼ਰਧਾ

ਪ੍ਰਜੋਤ ਸਿੰਘ ਸੁੰਬਲ ਦੀ ਕੜਮਾਈ ਦੇ ਸਮਾਗਮ ਸਾਧ ਸੰਗਤ ਜੀ, ਜਿਨ੍ਹਾਂ ਵਿੱਚ ਆਪ ਸੰਗਤਾਂ ਹਾਜ਼ਰ ਹੋ ਕਰਕੇ ਸਾਧ ਸੰਗਤ ਇਸ ਖੁਸ਼ੀ ਨੂੰ ਹੋਰ ਵੀ ਭਾਗ ਲਾ ਰਹੇ ਹੋ। ਲੜਕੀ ਪਰਿਵਾਰ ਵੱਲੋਂ ਸਰਦਾਰ ਬਚਿੱਤਰ ਸਿੰਘ ਜੀ ਰਾਏ, ਮਾਤਾ ਗੁਰਦੇਵ ਕੌਰ ਰਾਏ, ਤਿਨ੍ਹਾਂ ਦੇ ਸਪੁੱਤਰ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਜੀ ਰਾਏ, ਬੀਬੀ ਸੁਰਿੰਦਰ ਕੌਰ ਰਾਏ, ਉਹਨਾਂ ਦੀ ਬੇਟੀ ਗੁਰਪ੍ਰੀਤ ਕੌਰ ਰਾਏ, ਬੱਚੀ ਬੇਟੀ ਗੁਰਪ੍ਰੀਤ ਕੌਰ ਰਾਏ ਦੀ ਕੜਮਾਈ ਲੈ ਕਰਕੇ ਸਾਧ ਸੰਗਤ ਜੀ ਰਾਏ ਪਰਿਵਾਰ ਆਇਆ ਹੈ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋ ਬੱਚੇ ਨੂੰ ਕੜਮਾਈ ਦਾ ਸ਼ਗਨ ਪੈਣਾ ਹੈ, ਮੈਂ ਬੇਨਤੀ ਕਰਾਂਗਾ ਬੱਚੇ ਕਾਕਾ ਹਰਜੋਤ ਸਿੰਘ ਨੂੰ ਕਿ ਮਹਾਰਾਜ ਨੂੰ ਨਮਸਕਾਰ ਕਰਕੇ ਪਿਆਰ ਸਹਿਤ ਆ ਕੇ ਸਾਹਮਣੇ ਸੱਜ ਜਾਣ, ਅਤੇ ਰਾਏ ਪਰਿਵਾਰ ਨੂੰ ਬੇਨਤੀ ਹੈ ਕਿ ਬੱਚੇ ਨੂੰ ਜੋ ਕੜਮਾਈ ਦੀ ਰਸਮ ਹੈ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪ ਜੀ ਕੜਮਾਈ ਦਾ ਸ਼ਗਨ ਕਰੋ। ਬੜੇ ਪਿਆਰ ਸਤਿਕਾਰ ਸਹਿਤ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਬੈਠੇ ਹੋ। ਬੱਚੇ ਨੂੰ ਕੇਵਲ ਅਤੇ ਕੇਵਲ ਸਾਧ ਸੰਗਤ ਜੀ ਲੜਕੀ ਦੇ ਪਰਿਵਾਰ ਵੱਲੋਂ ਇੱਥੇ ਸ਼ਗਨ ਕੀਤਾ ਜਾਣਾ ਹੈ, ਅਤੇ ਆਪ ਸਾਰੀਆਂ ਸੰਗਤਾਂ ਨੂੰ ਦੋਹਾਂ ਪਰਿਵਾਰਾਂ ਵੱਲੋਂ ਜੋ ਸੱਦੇ ਪੱਤਰ 'ਤੇ ਆਏ ਹੋ, ਸਾਰਿਆਂ ਨੂੰ ਜੀ ਆਇਆਂ ਪਰਿਵਾਰਾਂ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਬੇਨਤੀ ਹੈ ਕਿ ਬੱਚੇ ਨੂੰ ਜਦੋਂ ਇੱਥੇ ਸ਼ਗਨ ਪੈ ਜਾਵੇਗਾ ਫਿਰ ਦੇਗ ਵਰਤਣੀ ਹੈ, ਅਤੇ ਉੱਧਰ ਕੀਰਤਨ ਸ਼ੁਰੂ ਹੋਵੇਗਾ। ਆਪ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕਰਕੇ ਦੋਹਾਂ ਪਰਿਵਾਰਾਂ ਵੱਲੋਂ ਬੇਨਤੀ ਹੈ ਕਿ ਥੱਲੇ ਜੋ ਪਰਿਵਾਰ ਵੱਲੋਂ ਪ੍ਰਬੰਧ ਕੀਤਾ ਗਿਆ ਹੈ, ਸਾਧ ਸੰਗਤ ਜੀ ਬੱਚਿਆਂ ਨੂੰ ਉੱਥੇ ਬਿਠਾ ਕਰਕੇ, ਜਿੰਨੇ ਵੀ ਆਪ ਜੀ ਰਿਸ਼ਤੇਦਾਰ ਸਾਕ ਸੰਬੰਧੀ ਸੱਜਣ ਮਿੱਤਰ ਆਏ ਹੋ, ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਸਾਰਿਆਂ ਨੇ ਜਾ ਕੇ ਬੱਚਿਆਂ ਨਾਲ ਫੋਟੋ ਕਰਵਾਉਣੀ ਹੈ। ਪਰ ਬੱਚਿਆਂ ਦੀ ਝੋਲੀ ਵਿੱਚ ਕਿਸੇ ਨੇ ਵੀ ਮਾਇਕ ਤੌਰ 'ਤੇ ਸਾਧ ਸੰਗਤ ਜੀ ਪੈਸੇ ਨਹੀਂ ਪਾਉਣੇ। ਪਰਿਵਾਰ ਵੱਲੋਂ ਦੋਨੋਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਸਹਿਤ ਬੇਨਤੀ ਹੈ। ਸਮੇਂ ਦੇ ਨਾਲ ਬੋਲੇ ਸੋ ਨਿਹਾਲ, ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਵੱਲੋਂ ਕਿ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ। ਫਿਰ ਤੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਿਵਾਰਾਂ ਵੱਲੋਂ।

ਸਤਿਸੰਗਤ ਜੀ, ਫਿਰ ਤੋਂ ਪਰਿਵਾਰ ਵੱਲੋਂ ਆ ਪਾਈਆਂ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਪਰਿਵਾਰਾਂ ਵੱਲੋਂ ਕਿ ਸਾਰਿਆਂ ਨੇ ਸਤਿਸੰਗਤ ਜੀ ਗੁਰੂ ਕੇ ਲੰਗਰ ਛਕ ਕੇ ਜਾਣਾ ਹੈ, ਅਤੇ ਬੱਚਿਆਂ ਦੇ ਨਾਲ ਸਾਰਿਆਂ ਨੇ ਜੋ ਥੱਲੇ ਅਰੇਂਜਮੈਂਟ ਕੀਤਾ ਗਿਆ ਹੈ ਬੱਚਿਆਂ ਦੇ ਬੈਠਣ ਦਾ, ਉੱਥੇ ਸਾਰਿਆਂ ਨੇ ਫੋਟੋ ਖਿਚਾ ਕੇ ਜਾਣਾ ਹੈ। ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਦੇ ਸਮਰਥ ਬਖਸ਼ਿਸ਼ ਕਰਨ। ਹੁਣ ਆਪ ਦੇ ਸਾਹਮਣੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੋ ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ। 7 ਵਜੇ ਤੱਕ ਭਾਈ ਸਾਹਿਬ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਪਰੰਤ ਪੰਥ ਦਾ ਮਹਾਨ ਕੀਰਤਨੀ ਜਥਾ, ਜੋ ਕਿ ਪਿਛਲੇ ਦਿਨਾਂ ਤੋਂ ਗੁਰਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ, ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਖਾਨਪੁਰੀ, ਅੱਜ ਉਹਨਾਂ ਦੀ ਇਸ ਅੱਜ ਦੀ ਦੀਵਾਨ ਦੀ ਆਖਰੀ ਹਾਜ਼ਰੀ ਹੈ। ਸੋ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰੋ। ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਖਾਨਪੁਰੀ 7 ਵਜੇ ਤੋਂ ਕੀਰਤਨ ਆਰੰਭ ਕਰਨਗੇ। ਸੋ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ

चंदन वास न चंदन कोई अष्ट धात एक धात होए पारस परसे कंचन होई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸ਼ਾਮ ਵੇਲੇ ਦੇ ਪਾਵਨ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸਪਿੰਨਾ ਕੀਰਤਨ ਸੁਣਿਆ ਹੈ, ਉਪਰੰਤ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਦਾ ਵੇਲਾ ਹੋਇਆ ਹੈ। ਚੰਦਨ ਵਾਸ ਵਣਸਪਤ ਬਾਵਨ ਚੰਦਨ ਚੰਦਨ ਹੋਈ, ਫਲ ਵਿਣ ਚੰਦਨ ਬਾਵਨਾ ਆਦਿ ਅਨਾਦ ਬੇਅੰਤ ਸਦੋਈ। ਭਾਈ ਗੁਰਦਾਸ ਜੀ ਦੀ ਇਹ ਪੌੜੀ ਹੈ। ਗੁਰਸਿੱਖੀ ਦੀ ਕੀ ਨਿਸ਼ਾਨੀ ਹੈ? ਗੁਰਸਿੱਖੀ ਤੋਂ ਗੁਰਸਿੱਖੀ ਦੀ ਅੱਗੇ ਜਾਗ ਕਿਵੇਂ ਲੱਗਦੀ ਹੈ, ਵਾਧਾ ਕਿਵੇਂ ਹੁੰਦਾ ਹੈ, ਸਿੱਖ ਤੋਂ ਸਿੱਖ ਕਿਵੇਂ ਬਣਦਾ ਹੈ? ਕੁਝ ਐਸੇ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਅੰਦਰ ਦੱਸਣੇ ਕੀਤੇ ਨੇ, ਦੇਣੇ ਕੀਤੇ ਨੇ। ਕਿਉਂਕਿ ਗੁਰੂ ਦਾ ਜੋ ਉਪਦੇਸ਼ ਹੈ ਉਹ ਇੱਕ ਤੋਂ ਬਾਅਦ ਦੂਜਾ ਤੀਜਾ ਅੱਗੇ ਤੋਂ ਅੱਗੇ ਸਿੱਖ ਦੇ ਰਾਹੀਂ ਸੰਗਤ ਦੇ ਰਾਹੀਂ ਇਹ ਉਪਦੇਸ਼ ਪ੍ਰਾਪਤ ਹੁੰਦਾ, ਇਹ ਉਪਦੇਸ਼ ਮਿਲਦਾ ਹੈ। ਬਿਲਕੁਲ ਉਸੇ ਤਰ੍ਹਾਂ ਭਾਈ ਗੁਰਦਾਸ ਕਹਿੰਦੇ ਜਿਵੇਂ ਚੰਦਨ ਵਾਸ ਬਨਸਪਤ ਬਾਵਨ ਚੰਦਨ ਚੰਦਨ ਹੋਈ। ਜਿਸ ਬਨਸਪਤੀ ਦੇ ਵਿੱਚ ਚੰਦਨ ਦਾ ਬੂਟਾ ਹੁੰਦਾ ਹੈ, ਉਸ ਜੰਗਲ ਵਿੱਚ ਚਾਰੇ ਪਾਸੇ ਚੰਦਨ ਵਰਗੀ ਸੁਗੰਧੀ ਆਉਣ ਲੱਗ ਪੈਂਦੀ ਹੈ। ਚੰਦਨ ਦੀ ਜੋ ਵਾਸ਼ਨਾ ਹੈ, ਵਾਸ ਹੈ, ਸੁਗੰਧੀ ਹੈ। ਇੱਥੇ ਵਾਸ ਦਾ ਭਾਵ ਹੈ ਵਾਸ਼ਨਾ, ਵਾਸ਼ਨਾ ਦਾ ਭਾਵ ਹੈ ਖੁਸ਼ਬੂ, ਸੁਗੰਧੀ। ਚੰਦਨ ਦੇ ਬੂਟੇ ਆਮ ਨਹੀਂ ਹੁੰਦੇ, ਬਹੁਤ ਹੀ ਘੱਟ ਹੁੰਦੇ ਨੇ, ਬੜੇ ਥੋੜੇ ਹੁੰਦੇ ਨੇ। ਕਿਤੇ ਕਿਤੇ ਕੋਈ ਚੰਦਨ ਦਾ ਬੂਟਾ ਹੁੰਦਾ, ਲੇਕਿਨ ਇਹਦੀ ਕੀਮਤ ਬੜੀ ਹੁੰਦੀ ਹੈ, ਇਹਦਾ ਮੁੱਲ ਬੜਾ ਹੈ, ਇਹ ਬੜਾ ਮਹਿੰਗਾ ਬੂਟਾ ਮੰਨਿਆ ਜਾਂਦਾ ਚੰਦਨ ਦਾ। ਇੰਨਾ ਕੁ ਮਹਿੰਗਾ ਹੈ, ਇੰਨਾ ਕੁ ਇਹ ਕੀਮਤੀ ਹੈ, ਇਹ ਗੁਣਾਂ ਦੇ ਨਾਲ ਭਰਪੂਰ ਹੋਣ ਕਰਕੇ ਵੱਡੇ ਵੱਡੇ ਵਪਾਰੀ ਇਹਦਾ ਵਪਾਰ ਕਰਦੇ ਨੇ। ਬੜਾ ਮਹਿੰਗਾ ਵਪਾਰ ਹੈ ਇਸ ਬੂਟੇ ਦਾ, ਚੰਦਨ ਦਾ। ਇਹ ਹੈ ਭਾਵੇਂ ਥੋੜ੍ਹਾ ਕਿਤੇ ਕਿਤੇ, ਪਰ ਇਹਦੀ ਕੀਮਤ ਬੜੀ ਹੈ। ਜੰਗਲ ਦੇ ਵਿੱਚ ਬੂਟਿਆਂ ਦੀ ਕੋਈ ਕਮੀ ਨਹੀਂ ਹੈ, ਬਨਸਪਤੀ ਕਈ ਪ੍ਰਕਾਰ ਦੀ ਹੈ, ਕਈ ਭਾਂਤ ਦੀ ਹੈ, ਆਮ ਹੀ ਬੂਟੇ ਮਿਲ ਜਾਂਦੇ ਨੇ, ਲੇਕਿਨ ਚੰਦਨ ਆਮ ਨਹੀਂ ਹੁੰਦਾ। ਇਹ ਹਰੇਕ ਜੰਗਲ ਵਿੱਚ ਪਾਇਆ ਵੀ ਨਹੀਂ ਜਾਂਦਾ, ਇਹਨਾਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਹੈ। ਢੱਕ ਪਲਾਸ ਦੇ ਬੂਟੇ ਆਮ ਹੀ ਹੁੰਦੇ ਨੇ, ਪਰ ਉਹ ਗੁਣਾਂ ਤੋਂ ਹੀਣੇ ਹੁੰਦੇ ਨੇ, ਖਾਲੀ ਹੁੰਦੇ ਨੇ, ਖੋਖਲੇ ਹੁੰਦੇ ਨੇ। ਆਸਾ ਕੀ ਵਾਰ ਵਿੱਚ ਜਾਂ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕੁਝ ਐਸੇ ਬੂਟਿਆਂ ਦਾ, ਰੁੱਖਾਂ ਦਾ ਜ਼ਿਕਰ ਕੀਤਾ ਜਿਹੜੇ ਵੱਡੀ ਤਾਦਾਦ ਵਿੱਚ ਮਿਲਦੇ ਨੇ, ਆਮ ਹੀ ਮਿਲ ਜਾਂਦੇ ਨੇ। ਉਹ ਗੁਣਾਂ ਤੋਂ ਹੀਣੇ ਹੁੰਦੇ ਨੇ, ਗੁਣਾਂ ਤੋਂ ਖਾਲੀ ਹੁੰਦੇ ਨੇ, ਖੋਖਲੇ ਹੁੰਦੇ ਨੇ। ਜਿਸ ਤਰ੍ਹਾਂ ਆਸਾ ਰਾਗ ਦੀ ਪਵਿੱਤਰ ਬਾਣੀ ਵਿੱਚ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਇਹ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਣ ਪੱਤ। ਫਿਰ ਅਖੀਰ ਵਿੱਚ ਚੱਲ ਕੇ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਜਿਹੜਾ ਬੂਟਾ ਹੈ ਇਹ ਲਗਭਗ ਹਰੇਕ ਜੰਗਲ ਵਿੱਚ ਹੀ ਆਮ ਮਿਲ ਜਾਏਗਾ। ਇਹਨੂੰ ਕੀ ਕਹਿੰਦੇ ਨੇ? ਸਿੰਬਲ। ਇਹ ਬੜਾ ਵੱਡਾ ਬੂਟਾ ਹੁੰਦਾ, ਉੱਚਾ ਲੰਬਾ ਹੁੰਦਾ, ਜੰਗਲ ਦੇ ਬਾਕੀ ਬੂਟਿਆਂ ਨਾਲੋਂ
ਇਹ ਚੰਦਨ ਦਾ ਬੂਟਾ ਆਕਾਰ ਵਿੱਚ, ਇਹ ਸਿੰਬਲ ਦਾ ਬੂਟਾ ਆਕਾਰ ਵਿੱਚ ਬਹੁਤ ਵੱਡਾ ਹੁੰਦਾ, ਉੱਚਾ ਲੰਬਾ ਮੋਟਾ ਹੁੰਦਾ। ਅਤੇ ਆਪਾਂ ਸਾਰੇ ਜਾਣਦੇ ਹਾਂ ਜਿਹੜੇ ਪੰਛੀ ਹੁੰਦੇ ਨੇ ਇਹ ਰੁੱਖਾਂ ਦੇ ਨਾਲ ਸਨੇਹ ਕਰਦੇ ਹਨ। ਪੰਛੀਆਂ ਦਾ ਤਾਂ ਵਾਸਾ ਹੀ ਰੁੱਖਾਂ ਦੇ ਉੱਤੇ ਹੁੰਦਾ, ਇਹਨਾਂ ਦਾ ਰਹਿਣਾ ਸਹਿਣਾ ਘਰ ਸਾਰਾ ਕੁਝ ਇਹ ਰੁੱਖਾਂ ਦੇ ਆਸਰੇ 'ਤੇ ਹੀ ਹੈ। ਬਾਣੀ ਵੀ ਇਸ ਗੱਲ ਦਾ ਜ਼ਿਕਰ ਕਰਦੀ ਹੈ, ਪਰੰਦੇ ਨਾ ਗਿਰਾਜ਼ਾਰ ਦਰਖਤ ਆਵ ਆਸ ਕਾਰ ਦੇਹੰਦ ਸੋਈ ਏਕ ਤੋਈ ਏਕ ਤੋਈ। ਪਰੰਦੇ ਪੰਛੀ, ਖੰਭਾਂ ਵਾਲੇ ਪੰਛੀ, ਸਾਡੇ ਵਾਂਗੂ ਉਹਨਾਂ ਦੇ ਕੋਈ ਮਹਿਲ ਨਹੀਂ ਹੁੰਦੇ, ਮਾੜੀਆਂ ਨਹੀਂ ਹੁੰਦੇ, ਮਹੱਲਾਂ ਦੇ ਉਹ ਵਾਸੀ ਨਹੀਂ ਹੁੰਦੇ। ਵੱਡੇ ਵੱਡੇ ਮਜ਼ਬੂਤ ਕਿਲ੍ਹਿਆਂ ਦੀ ਉਸਾਰੀ ਪੰਛੀਆਂ ਵੱਲੋਂ ਨਹੀਂ ਕੀਤੀ ਜਾਂਦੀ। ਇਹ ਜੋ ਪੰਛੀ ਨੇ ਇਹਨਾਂ ਨੂੰ ਜਾਂ ਤਾਂ ਪਾਣੀ ਦਾ ਆਸਰਾ ਹੈ ਜਾਂ ਫਿਰ ਦਰਖਤਾਂ ਦਾ ਆਸਰਾ ਹੈ, ਰੁੱਖਾਂ ਦਾ ਆਸਰਾ ਹੈ। ਗਿਰਾਹਜ਼ਾਰ ਉਹਨਾਂ ਦੇ ਨਹੀਂ ਹੁੰਦੇ, ਗਿਰਾਹ ਕਹਿੰਦੇ ਘਰ ਨੂੰ, ਗ੍ਰਹਿ ਨੂੰ। ਜਿਵੇਂ ਮਨੁੱਖਾਂ ਦੇ ਵੱਡੇ ਵੱਡੇ ਮਹਿਲ ਹੁੰਦੇ ਨੇ, ਮਨੁੱਖਾਂ ਦੇ ਵੱਡੇ ਵੱਡੇ ਘਰ ਹੁੰਦੇ ਨੇ, ਪਾਤਸ਼ਾਹ ਕਹਿੰਦੇ ਪੰਛੀਆਂ ਦੇ ਇਵੇਂ ਵੱਡੇ ਵੱਡੇ ਗ੍ਰਹਿ ਨਹੀਂ ਹੁੰਦੇ, ਘਰ ਨਹੀਂ ਹੁੰਦੇ। ਦਰਖਤ ਆਬ ਆਸ ਕਰ, ਦਰਖਤਾਂ ਅਤੇ ਪਾਣੀਆਂ ਦਾ ਆਸਰਾ ਲੈ ਕੇ ਹੀ ਆਪਣੀ ਜ਼ਿੰਦਗੀ ਨਿਰਵਾਹ ਕਰ ਦਿੰਦੇ ਨੇ। ਸਿੰਬਲ ਦਾ ਬੂਟਾ, ਸਿੰਬਲ ਦੇ ਬੂਟੇ ਨੂੰ ਦੂਰੋਂ ਦੇਖ ਕੇ ਇਹ ਬੜੀ ਆਸ ਰੱਖ ਕੇ ਆਉਂਦੇ ਨੇ ਕਿ ਇੰਨਾ ਵੱਡਾ ਬੂਟਾ ਹੈ, ਇਹਦੇ ਵਿੱਚ ਖੂਬੀ ਵੀ ਬੜੀ ਵੱਡੀ ਹੋਏਗੀ। ਜਿੰਨਾ ਵੱਡਾ ਬੂਟਾ ਹੈ ਉਨਾ ਇਹਦਾ ਫਲ ਵੀ ਰਸਦਾਇਕ ਹੋਏਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਓਏ ਜੇ ਆਵੇਂ ਆਸ ਕਰ ਜਾਏ ਨਿਰਾਸ਼ੇ। ਉਹ ਜਿਹੜੇ ਪੰਛੀ ਦੂਰੋਂ ਉਡਾਰੀ ਲਾ ਕੇ ਆਏ ਸਨ, ਉਹਨਾਂ ਨੂੰ ਇੱਕ ਆਸ ਬੱਝੀ ਸੀ ਕਿ ਇਸ ਬੂਟੇ ਤੋਂ ਫਲ ਮਿਲੇਗਾ, ਛਾਇਆ ਮਿਲੇਗੀ, ਰਹਿਣ ਸਹਿਣ ਬਣ ਜਾਏਗਾ ਸਾਡਾ। ਨਿਰਾਸ਼ ਹੋ ਗਏ, ਉਹਨਾਂ ਦੀ ਆਸ 'ਤੇ ਪਾਣੀ ਫਿਰ ਗਿਆ। ਨਿਰਾਸ਼ਤਾ ਦਾ ਕਾਰਨ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪੱਤ। ਸੋਚਿਆ ਸੀ ਫਲ ਰਸਦਾਇਕ ਹੋਣਗੇ, ਲੇਕਿਨ ਫਲ ਹੋ ਗਏ ਫਿੱਕੇ, ਫਿੱਕੇ ਫਲ ਹਨ। ਫੁੱਲਾਂ ਦੇ ਵਿੱਚ ਕੋਈ ਸੁਗੰਧੀ ਹੋਏਗੀ, ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਉਹ ਸੁਗੰਧੀ ਤੋਂ ਹੀ ਨੇ ਫੁੱਲ ਬਕ ਬਕੇ। ਪੱਤਿਆਂ ਦੀ ਕੋਈ ਛਾਇਆ ਹੋਏਗੀ, ਲੇਕਿਨ ਐਸਾ ਵੀ ਨਹੀਂ ਹੈ। ਕੰਮ ਨਾ ਆਵੇਂ ਪੱਤ, ਕੁਝ ਵੀ ਕੰਮ ਨਹੀਂ ਆਇਆ। ਇਹ ਦਰਖਤ ਹੈ ਤੇ ਬੜਾ ਵੱਡਾ ਸੀ, ਬੂਟਾ ਹੈ ਤੇ ਬੜਾ ਵੱਡਾ ਸੀ, ਗੁਣਾਂ ਵਾਲੇ ਪਾਸੇ ਤੋਂ ਇਹ ਬਿਲਕੁਲ ਖਾਲੀ ਹੈ, ਖੋਖਲਾ ਹੈ। ਦੂਜੇ ਬੰਨੇ ਹੁਣ ਚੰਦਨ ਦੀ ਗੱਲ ਕਰਦੀ ਹੈ ਬਾਣੀ ਵੀ, ਭਾਈ ਗੁਰਦਾਸ ਜੀ ਵੀ, ਇਹਦਾ ਵੱਡਾ ਆਕਾਰ ਨਹੀਂ ਹੁੰਦਾ, ਇਹ ਨਿੱਕੇ ਜਿਹੇ ਆਕਾਰ ਦਾ ਬੂਟਾ ਹੁੰਦਾ ਹੈ। ਔਰ ਇੱਕ ਤਾਂ ਬੜਾ ਖੂਬਸੂਰਤ ਬੂਟਾ, ਬੜਾ ਮਹਿੰਗਾ, ਉਹਨੂੰ 52 ਚੰਦਨ ਕਹਿੰਦੇ ਨੇ, 52 ਨੂੰ ਕਹਿੰਦੇ ਨੇ, 52 ਹਿੰਦੀ ਦਾ ਬੋਲ ਹੈ। ਭਗਤ ਕਬੀਰ ਸਾਹਿਬ ਜੀ ਦੀ ਇੱਕ ਬਾਣੀ ਵੀ ਹੈ, ਉਹਦਾ ਨਾਮ ਹੈ 52 ਅੱਖਰੀ, 52 ਅੱਖਰੀ ਬਾਣੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਅਤੇ ਉਹਦਾ ਨਾਮ ਕੀ ਹੈ, 35 ਅੱਖਰੀ। ਜਿਹੜੇ ਗੁਰਮੁਖੀ ਦੇ 35 ਅੱਖਰ ਨੇ, ਜੋ 35 ਅੱਖਰ ਆਪਾਂ ਪੜ੍ਹਦੇ ਹਾਂ ਗੁਰਮੁਖੀ ਦੇ ਪੰਜਾਬੀ ਦੇ, ਇੱਕ ਇੱਕ ਅੱਖਰ ਨੂੰ ਲੈ ਕਰਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 35 ਅੱਖਰੀ ਦੇ ਸਿਰਲੇਖ ਹੇਠ ਬਾਣੀ ਉਚਾਰੀ ਹੈ। ਇੱਕ ਇੱਕ ਅੱਖਰ ਦੀ ਵਿਆਖਿਆ, ਸੰਕੇਤਕ ਅਰਥ ਕੀਤੇ ਨੇ। ਕਬੀਰ ਸਾਹਿਬ ਜੀ ਨੇ 52 ਅੱਖਰੀ ਬਾਣੀ ਲਿਖੀ ਹੈ, 52 ਦਾ ਭਾਵ ਹੈ 52। ਇੱਥੇ ਜਿਹੜੀ ਗੱਲ ਕੀਤੀ ਹੈ ਨਾ, 52 ਚੰਦਨ, ਚੰਦਨ ਹੋਈ, 52 ਉਂਗਲਾਂ ਉਚਾਈ ਵਾਲਾ ਨਿੱਕਾ ਜਿਹਾ ਬੂਟਾ, ਕੋਈ ਬਹੁਤਾ ਵੱਡਾ ਨਹੀਂ, ਕੋਈ ਵੱਡਾ ਪਸਾਰਾ ਨਹੀਂ ਹੈ 52 ਚੰਦਨ ਦਾ।
ਲੇਕਿਨ ਇਹਦਾ ਇੱਕ ਗੁਣ ਬਹੁਤ ਵੱਡਾ ਹੈ, ਇਹਦੀ ਖੂਬੀ ਬਹੁਤ ਵੱਡੀ ਹੈ। ਇਹ ਆਲੇ ਦੁਆਲੇ ਦੇ ਸਾਰੇ ਹੀ ਰੁੱਖਾਂ ਨੂੰ ਬੂਟਿਆਂ ਨੂੰ ਆਪਣੀ ਸੁਗੰਧੀ ਦੇ ਕੇ ਵੰਡ ਕੇ ਆਪਣੇ ਵਰਗਾ ਖੁਸ਼ਬੂਦਾਰ ਕਰ ਦਿੰਦਾ ਹੈ, ਸੁਗੰਧਿਤ ਕਰ ਦਿੰਦਾ ਹੈ। ਇਹ ਭਗਤੀ ਦਾ ਇੱਕ ਗੁਣ ਹੈ। ਗੁਰੂ ਨਾਨਕ ਮਹਾਰਾਜ ਜੀ ਦੀ ਜੋ ਸਿੱਖਿਆ ਹੈ, ਜੋ ਉਪਦੇਸ਼ ਹੈ, ਭਗਤੀ ਦਾ ਮਾਰਗ ਹੈ, ਉਹਦੇ ਵਿੱਚ ਵੀ ਇਹੀ ਗੁਣ ਹੈ। ਸਿੱਖੀ ਅੱਗੇ ਤੋਂ ਅੱਗੇ ਕਿਵੇਂ ਫੈਲਦੀ ਹੈ, ਕਿਵੇਂ ਤੁਰਦੀ ਹੈ। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਗੁਰੂ ਸਾਹਿਬਾਨਾਂ ਦਾ ਜੀਵਨ ਕਾਲ ਪੜ੍ਹਦੇ ਹਾਂ, ਐਸਾ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀਆਂ ਕਰਦੇ। ਚੌਂ ਉਦਾਸੀਆਂ ਦੇ ਵਿੱਚ ਜਿੱਥੇ ਵੀ ਜਾਂਦੇ ਉੱਥੇ ਜਾ ਕੇ ਧਰਮਸ਼ਾਲਾ ਦੀ ਸਥਾਪਤੀ ਕਰਦੇ, ਸਤ ਸੰਗਤ ਦੀ ਸਥਾਪਤੀ ਕਰਦੇ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵੀ ਐਸਾ ਹੀ ਪਰਉਪਕਾਰ ਕੀਤਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਤਾਂ ਵੱਡੀ ਗਿਣਤੀ ਵਿੱਚ 22 ਮੰਜੀਆਂ 52 ਪੀੜ੍ਹੇ ਇਹ ਮਰਿਆਦਾ ਬੰਨ੍ਹੀ। ਇਹ 22 ਮੰਜੀਆਂ 52 ਪੀੜ੍ਹੇ ਇਹਦਾ ਕੀ ਭਾਵ ਸੀ? ਇਹ ਉਹ ਸਿੱਖ ਅਤੇ ਉਹ ਸਿੱਖ ਬੀਬੀਆਂ ਸਨ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣਾ ਵਰਦਾਨ ਦੇ ਕੇ, ਆਪਣੀਆਂ ਬਖਸ਼ਿਸ਼ਾਂ ਦੇ ਕੇ, ਆਪਣੀ ਸ਼ਕਤੀ ਦੇ ਕੇ, ਆਪਣੇ ਬੋਲਾਂ ਦੀ ਸਿੱਧੀ ਦੇ ਕੇ ਤੋਰਿਆ ਸੀ। ਦੇਸ਼ਾਂ ਵਿਦੇਸ਼ਾਂ ਵਿੱਚ, ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਇਹਨਾਂ ਸਿੱਖ ਬੀਬੀਆਂ ਅਤੇ ਇਹਨਾਂ ਸਿੱਖਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ, ਪ੍ਰਸਾਰ ਕੀਤਾ। ਇੱਕ ਤੋਂ ਅੱਗੇ ਕਈ ਸਿੱਖ ਹੋਰ ਪੈਦਾ ਹੋ ਗਏ, ਜਿਵੇਂ ਦੀਵੇ ਤੋਂ ਕਈ ਦੀਵੇ ਜਗ ਜਾਂਦੇ ਨੇ। ਇੱਕੋ ਹੀ ਦੀਵਾ ਹੁੰਦਾ ਹੈ, ਉਹਦੇ ਤੋਂ ਭਾਵੇਂ ਸੈਂਕੜੇ ਦੀਵੇ ਜਗਾ ਲਈਏ, ਲੱਖਾਂ ਦੀਵੇ ਅੱਗੇ ਤੋਂ ਅੱਗੇ ਜਗ ਪੈਂਦੇ ਨੇ। ਸ਼ਾਇਦ ਇਸੇ ਕਰਕੇ ਸਤਿਗੁਰੂ ਜੀ ਨੇ ਗੁਰੂ ਦੇ ਨਾਮ ਨੂੰ ਦੀਪਕ ਆਖਿਆ, ਪ੍ਰਕਾਸ਼ ਦਾ ਨਾਮ ਦਿੱਤਾ ਗਿਆ, ਚਾਨਣ ਦਾ ਨਾਮ ਦਿੱਤਾ ਗਿਆ। ਕਿਉਂਕਿ ਦੀਵੇ ਦਾ ਕੰਮ ਕੀ ਹੈ? ਅੰਧੇਰੇ ਨੂੰ ਦੂਰ ਕਰਨਾ। ਜਿੱਥੇ ਤਿਮਰ ਹੁੰਦਾ, ਅੰਧੇਰਾ ਹੁੰਦਾ, ਉਸ ਅੰਧੇਰੇ ਨੂੰ ਦੀਵੇ ਦਾ ਚਾਨਣ ਖਾ ਜਾਂਦਾ। ਇੱਕ ਤਾਂ ਇਹ ਗੁਣ ਹੈ, ਇੱਕ ਤਾਂ ਇਹ ਖੂਬੀ ਹੈ ਦੀਵੇ ਦੇ ਅੰਦਰ। ਦੀਪਕ ਦੇ ਅੰਦਰ ਜਿਹੜਾ ਦੂਸਰਾ ਗੁਣ ਹੈ, ਜਿਹੜੀ ਦੂਜੀ ਖੂਬੀ ਹੈ, ਉਹ ਇਹ ਹੈ ਕਿ ਉਹ ਆਪਣੇ ਵਰਗੇ ਦੀਵੇ ਹੋਰ ਪੈਦਾ ਕਰ ਦਿੰਦਾ, ਹੋਰ ਕਈਆਂ ਨੂੰ ਜਗਾ ਦਿੰਦਾ ਹੈ। ਸਿੱਖੀ ਦੀ ਜਾਗ ਇਵੇਂ ਹੀ ਲੱਗਦੀ ਹੈ। ਭਾਈ ਗੁਰਦਾਸ ਕਹਿੰਦੇ ਨੇ, ਫਲ ਵਿਣ ਚੰਦਨ ਬਾਵਨਾ ਆਦਿ ਅਨਾਦ ਬੇਅੰਤ ਸਦੋਈ। ਬਾਵਨ ਚੰਦਨ ਦੇ ਬੂਟੇ ਨੂੰ ਭਾਵੇਂ ਕੋਈ ਫਲ ਨਹੀਂ ਲੱਗਦਾ, ਫਿਰ ਵੀ ਉਹ ਗੁਣਾਂ ਦੇ ਨਾਲ ਭਰਿਆ ਹੋਇਆ, ਸੁਗੰਧੀ ਉਹਦਾ ਗੁਣ ਹੈ। ਜਿਵੇਂ ਆਮ ਬੂਟਿਆਂ ਨੂੰ ਫਲ ਅਤੇ ਫੁੱਲ ਲੱਗਦੇ ਨੇ, ਫਿਰ ਅੱਗੇ ਬੀਜ ਪੈਦਾ ਹੁੰਦੇ ਨੇ, ਉਹਨਾਂ ਵਿੱਚ ਹੋਰ ਵਾਧਾ ਹੋ ਜਾਂਦਾ। ਭਾਈ ਗੁਰਦਾਸ ਕਹਿੰਦੇ, ਇਹ ਚੰਦਨ ਦਾ ਬੂਟਾ ਫਲ ਵਿਣ ਹੁੰਦਾ ਹੈ, ਇਹਦੇ ਅੱਗੇ ਤੋਂ ਅੱਗੇ ਫਲ ਨਹੀਂ ਨਿਕਲਦੇ। ਫਲ ਨਾ ਹੋਣ ਦੇ ਬਾਵਜੂਦ ਵੀ ਇਹਦਾ ਜ਼ਰਾ ਜ਼ਰਾ ਖੁਸ਼ਬੂ ਦੇ ਨਾਲ, ਸੁਗੰਧੀ ਦੇ ਨਾਲ ਮਹਿਕਿਆ ਹੋਇਆ, ਬੜਾ ਕੀਮਤੀ ਹੈ। ਚੰਦਨ ਬਾਵਨ, ਚੰਦਨੋ ਚੰਦਨ ਵਾਸ ਨਾ ਚੰਦਨ ਹੋਈ, ਪਰ ਇਹਦੇ ਵਿੱਚ ਵੀ ਇੱਕ ਕਮਜ਼ੋਰੀ ਹੈ। ਪਹਿਲਾਂ ਤਾਂ ਚੰਦਨ ਦੇ ਗੁਣਾਂ ਦਾ ਜ਼ਿਕਰ ਕੀਤਾ, ਚੰਦਨ ਦੀ ਖੂਬੀ ਦਾ ਜ਼ਿਕਰ ਕੀਤਾ, ਚੰਦਨ ਵਿੱਚ ਗੁਣ ਕਿਹੜੇ ਨੇ, ਚੰਦਨ ਵਿੱਚ ਖੂਬੀ ਕੀ ਹੈ, ਉਹ ਜ਼ਿਕਰ ਕੀਤਾ। ਪਰ ਫਿਰ ਨਾਲ ਦੀ ਨਾਲ ਕਹਿੰਦੇ, ਇਹਦੇ ਵਿੱਚ ਇੱਕ ਘਾਟ ਹੈ, ਇੱਕ ਕਮਜ਼ੋਰੀ ਵੀ ਹੈ, ਇੱਕ ਕਮੀ ਵੀ ਹੈ। ਚੰਦਨ ਦੇ ਬੂਟੇ ਵਿੱਚ ਘਾਟ ਕੀ ਹੈ, ਕਮਜ਼ੋਰੀ ਕੀ ਹੈ, ਕਮੀ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ, ਉਹ ਆਪਣੇ ਵਰਗੇ ਚੰਦਨ ਹੋਰ ਪੈਦਾ ਨਹੀਂ ਕਰ ਸਕਦਾ, ਆਪਣੇ ਵਰਗੇ ਚੰਦਨ ਹੋਰ ਨਹੀਂ ਬਣਾ ਸਕਦਾ। ਜਿਸ ਤਰ੍ਹਾਂ ਸਿੱਖ
ਤੋਂ ਸਿੱਖ ਬਣ ਜਾਂਦਾ ਹੈ, ਸਿੱਖੀ ਤੋਂ ਅੱਗੇ ਸਿੱਖੀ ਵੱਧਦੀ ਹੈ, ਪੀੜ੍ਹੀ ਤੋਂ ਪੀੜ੍ਹੀ ਚੱਲ ਪੈਂਦੀ। ਚੰਦਨ ਭਾਵੇਂ ਬੜਾ ਕੀਮਤੀ ਹੁੰਦਾ ਹੈ, ਚੰਦਨ ਭਾਵੇਂ ਬੜਾ ਮਹਿੰਗਾ ਹੁੰਦਾ ਹੈ, ਬਾਕੀ ਬੂਟਿਆਂ ਨਾਲੋਂ ਇਹਦੀ ਇੱਕ ਵੱਖਰੀ ਵਿਸ਼ੇਸ਼ਤਾ ਹੁੰਦੀ ਹੈ, ਲੇਕਿਨ ਇੱਕ ਕਮੀ ਜ਼ਰੂਰ ਹੈ, ਇਹ ਆਪਣੇ ਵਰਗਾ ਚੰਦਨ ਦੂਜੇ ਬੂਟਿਆਂ ਨੂੰ ਨਹੀਂ ਬਣਾ ਸਕਦਾ, ਉਹਨਾਂ ਨੂੰ ਖੁਸ਼ਬੂ ਦੇ ਸਕਦਾ, ਦੂਜੇ ਬੂਟਿਆਂ ਨੂੰ ਸੁਗੰਧੀ ਦੇ ਸਕਦਾ, ਪਰ ਉਹਨਾਂ ਨੂੰ ਆਪਣਾ ਰੂਪ ਨਹੀਂ ਦੇ ਸਕਦਾ, ਆਪਣੇ ਵਰਗਾ ਨਹੀਂ ਬਣਾ ਸਕਦਾ। ਹੋਰ ਕਈ ਰੁੱਖ ਹੁੰਦੇ ਨੇ ਨਾ, ਜਿਵੇਂ ਉਹਨਾਂ ਵਿੱਚ ਖੁਸ਼ਬੂ ਤਾਂ ਦੇ ਦਿੰਦਾ, ਸੁਗੰਧੀ ਤਾਂ ਦੇ ਦਿੰਦਾ, ਪਰ ਆਪਣਾ ਰੂਪ ਥੋੜ੍ਹੀ ਦਿੰਦਾ। ਗੁਰੂ ਦੇ ਵਿੱਚ ਕੀ ਗੁਣ ਹੈ, ਗੁਰੂ ਦੇ ਵਿੱਚ ਕੀ ਵਡਿਆਈ ਹੈ, ਗੁਰੂ ਤਾਂ ਆਪਣਾ ਰੂਪ ਹੀ ਦੇ ਦਿੰਦਾ ਹੈ। ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਰੂਪ ਹੀ ਦੇ ਦਿੱਤਾ ਸੀ, ਆਪਣੀ ਜੋਤ ਟਿਕਾ ਕੇ ਆਪਣੇ ਵਰਗਾ ਹੀ ਕਰ ਲਿਆ ਸੀ। ਬੜਾ ਕੀਮਤੀ ਬੋਲ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ, ਵਿੱਚ ਕਰਤਾਰਪੁਰੇ ਜਗਰਾਈ ਗੁਰ ਅੰਗਦ ਕੋ ਦੀਨ ਵਡਿਆਈ, ਜੋ ਅਦਪਤ ਇੱਕ ਪੋਸ਼ਿਸ਼ ਤਜਕੈ ਦੁਤੀਏ ਸਭਾ ਬੈਠੇ ਤਨ ਸਜਕੈ, ਤਿਉਂ ਖਡੂਰ ਮੈਂ ਆਣ ਬਿਰਾਜੇ ਜਿਉਂ ਕਲਮਲ ਸਿਮਰਨ ਕਰ ਕਲਮਲ ਭਾਜੇ। ਕਵੀ ਜੀ ਕਹਿੰਦੇ ਨੇ ਜਿਵੇਂ ਇੱਕ ਬਾਦਸ਼ਾਹ ਹੁੰਦਾ ਨਾ, ਬਾਦਸ਼ਾਹ ਉਹ ਜਦੋਂ ਪੋਸ਼ਾਕ ਬਦਲ ਕੇ ਫਿਰ ਸਿੰਘਾਸਨ 'ਤੇ ਬੈਠ ਜਾਂਦਾ, ਲੇਕਿਨ ਬਾਦਸ਼ਾਹ ਤਾਂ ਉਹੀ ਹੈ ਨਾ, ਉਹਦਾ ਹੁਕਮ ਤਾਂ ਨਹੀਂ ਬਦਲਿਆ, ਉਹਦੀ ਆਵਾਜ਼ ਤਾਂ ਨਹੀਂ ਬਦਲੀ, ਉਹਦੀ ਸੋਚ ਤਾਂ ਨਹੀਂ ਬਦਲੀ, ਉਹਦਾ ਉਪਦੇਸ਼ ਵੀ ਨਹੀਂ ਬਦਲਦਾ, ਉਹਦੀ ਕਹਿਣੀ ਅਤੇ ਕਥਨੀ ਵਿੱਚ ਵੀ ਤਬਦੀਲੀ ਨਹੀਂ ਆਉਂਦੀ, ਭਾਵੇਂ ਉਹ ਨਵੀਂ ਪੋਸ਼ਾਕ ਬਦਲ ਕੇ ਬੈਠਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਖਡੂਰ ਦੀ ਧਰਤੀ 'ਤੇ ਆ ਕੇ ਬੈਠਣਾ ਕੀਤਾ, ਸਰੀਰ ਬਦਲਿਆ, ਚੋਲਾ ਬਦਲਿਆ, ਜੋਤ ਥੋੜ੍ਹੀ ਬਦਲੀ ਹੈ, ਜੋਤ ਤਾਂ ਉਹੀ ਹੈ। ਸਰੀਰ ਇੱਕ ਕੱਪੜੇ ਦਾ ਨਾਮ ਹੈ, ਸਰੀਰ ਇੱਕ ਚੋਲੇ ਦਾ ਨਾਮ ਹੈ, ਇੱਕ ਪੋਸ਼ਾਕ ਦਾ ਨਾਮ ਹੈ। ਪੋਸ਼ਾਕ ਬਦਲ ਦੇ ਨਾਲ ਬਾਦਸ਼ਾਹ ਥੋੜ੍ਹੀ ਬਦਲਦਾ, ਸਰੀਰ ਬਦਲਿਆ ਗੁਰੂ ਨਾਨਕ ਮਹਾਰਾਜ ਜੀ ਨੇ, ਜੋ ਪਹਿਲਾਂ ਕਰਤਾਰਪੁਰ ਵਿੱਚ ਸੀ, ਹੁਣ ਉਹ ਸ਼੍ਰੀ ਖਡੂਰ ਸਾਹਿਬ ਵਿਖੇ ਆ ਕੇ ਬੈਠ ਗਏ। ਸਰੀਰ ਬਦਲਣ ਕਰਕੇ ਜੋਤ ਥੋੜ੍ਹੀ ਤਬਦੀਲ ਹੁੰਦੀ ਹੈ, ਜੋਤ ਤਾਂ ਉਹੀ ਹੈ, ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫਿਰ ਪਲਟੀ ਹੈ। ਵਿੱਚ ਕਰਤਾਰਪੁਰੇ ਜਗਰਾਈ, ਜਗਰਾਈ ਦਾ ਭਾਵ ਕੀ ਹੈ, ਜਗਤ ਦਾ ਮਾਲਕ ਗੁਰੂ ਨਾਨਕ ਮਹਾਰਾਜ ਕਰਤਾਰਪੁਰ ਵਿੱਚ, ਗੁਰ ਅੰਗਦ ਕੋ ਦੀਨ ਵਡਾਈ, ਆਪਣੇ ਨਜ਼ਦੀਕੀ ਸਿੱਖ ਹੁਕਮ ਵਿੱਚ ਰਹਿਣ ਵਾਲੇ ਸਿੱਖ, ਕਹਿਣੀ ਅਤੇ ਕਥਨੀ ਵਿੱਚ ਪੂਰੇ ਸਿੱਖ, ਜੋ ਭਾਈ ਲਹਿਣਾ ਸੀ ਉਹਨਾਂ ਨੂੰ ਗੁਰੂ ਅੰਗਦ ਬਣਾ ਕੇ ਵਡਿਆਈ ਦਿੱਤੀ, ਅਤੇ ਵਡਿਆਈ ਕਿਹੋ ਜਿਹੀ ਦਿੱਤੀ, ਰੂਪ ਕਿਵੇਂ ਵਟਾਇਆ, ਜਿਉਂ ਅਧਪਤ ਇੱਕ ਪੋਸ਼ਿਸ਼ ਤਜਕੈ, ਅਧਪਤ ਦਾ ਭਾਵ ਹੈ ਰਾਜਾ ਬਾਦਸ਼ਾਹ, ਪੋਸ਼ਿਸ਼ ਦਾ ਅਰਥ ਹੈ ਪੋਸ਼ਾਕ, ਜਿਵੇਂ ਕੋਈ ਰਾਜਾ ਜਿਵੇਂ ਕੋਈ ਬਾਦਸ਼ਾਹ ਪੋਸ਼ਾਕ ਬਦਲ ਕੇ ਤਬਦੀਲ ਹੋ ਕੇ, ਇਵੇਂ ਹੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ, ਤਿਉਂ ਖਡੂਰ ਮੈਂ ਆਣ ਬਿਰਾਜੇ, ਹੁਣ ਉਹ ਖਡੂਰ ਸਾਹਿਬ ਵਿੱਚ ਆ ਕੇ ਬਿਰਾਜਮਾਨ ਹੋ ਗਏ। ਗੁਰੂ ਨਾਨਕ ਪਹਿਲਾਂ ਕਰਤਾਰਪੁਰ ਵਿੱਚ ਬੈਠੇ ਸਨ, ਧਰਮਸ਼ਾਲਾ ਬਣਾ ਕੇ ਜਿੱਥੇ ਉਹਨਾਂ ਨੇ ਬਾਣੀ ਦਾ ਉਚਾਰਨ ਕੀਤਾ ਸੀ, ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ, ਜਿੱਥੇ ਮਰਿਆਦਾ ਬੰਦੀ ਸੀ ਸੋਧਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਥਰ ਬਣ ਤਾਰਾ। ਹੁਣ ਬਿਲਕੁਲ ਉਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਸਰੀਰ ਬਦਲ ਕੇ ਪੋਸ਼ਾਕ ਬਦਲ ਕੇ ਖਡੂਰ ਵਿੱਚ ਆ ਕੇ ਬਿਰਾਜਮਾਨ ਹੋ ਗਏ, ਤਿਉਂ ਖਡੂਰ ਮੈਂ ਆਣ ਬਿਰਾਜੇ। ਇਹ ਰਾਮਕਲੀ ਕੀ ਵਾਰ ਦੇ ਵਿੱਚ ਵੀ ਇੱਕ ਬੋਲ ਆਉਂਦਾ ਹੈ,
ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਖਡੂਰ ਵਿੱਚ ਆ ਕੇ ਬੈਠ ਗਏ। ਬੈਠ ਖਡੂਰੇ ਜੋਤ ਜਗਾਈ, ਐਸਾ ਬੋਲ ਵੀ ਆਉਂਦਾ ਹੈ। ਖਡੂਰ ਦੀ ਧਰਤੀ ਨੂੰ ਭਾਗ ਲਾ ਦਿੱਤੇ, ਫੇਰ ਵਸਾਇਆ, ਫੇਰ ਵਾਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਿਨਾ ਹੀ ਮਾਨਸਾ ਜਿਉਂ ਪਾਣੀ ਬੂਰ, ਵਰਿਆ ਦਰਗੈ ਗੁਰੂ ਦੀ ਕੁਦਰਤੀ ਨੂਰ, ਜਿੱਤ ਸੁਹੱਥ ਨਾ ਲੱਭਈ ਤੂੰ ਉਹ ਠਰੂਰ। ਇਹ ਗੁਰੂ ਅੰਗਦ ਦੇਵ ਜੀ ਦੇ ਵਿੱਚ ਗੁਣ ਹਨ, ਵਡਿਆਈਆਂ ਨੇ ਗੁਰੂ ਅੰਗਦ ਦੇਵ ਜੀ ਦੀਆਂ। ਭਾਈ ਗੁਰਦਾਸ ਕਹਿੰਦੇ ਨੇ, ਅਸ਼ਟ ਧਾਤ ਇੱਕ ਧਾਤ ਹੋਏ, ਪਾਰਸ ਪਰਸੇ ਕੰਚਨ ਹੋਈ। ਇਹ ਪਾਰਸ ਦੀ ਵੀ ਖੂਬੀ ਹੈ। ਅਸ਼ਟ ਦਾ ਭਾਵ ਹੈ ਅੱਠ ਧਾਤਾਂ ਨੂੰ ਇਹ ਸੋਨਾ ਬਣਾ ਦਿੰਦਾ। ਪਾਰਸ ਇੱਕ ਪੱਥਰ ਹੈ, ਗ੍ਰੰਥਾਂ ਵਿੱਚ ਇਹਦਾ ਜ਼ਿਕਰ ਹੈ। ਕਹਿੰਦੇ ਪਾਰਸ ਇੱਕ ਐਸਾ ਪੱਥਰ ਹੈ, ਇਹਦੀ ਇੱਕ ਖੂਬੀ ਹੈ, ਇਹ ਅੱਠ ਧਾਤਾਂ ਨੂੰ, ਜਿਸ ਵਿੱਚ ਲੋਹਾ ਵੀ ਆਉਂਦਾ, ਨਿਖਿੱਧ ਜਿਹੜੀਆਂ ਧਾਤਾਂ ਹੁੰਦੀਆਂ ਨੇ ਉਹਨਾਂ ਧਾਤਾਂ ਨੂੰ ਪਾਰਸ ਕੰਚਨ ਕਰ ਦਿੰਦਾ ਹੈ, ਸੋਨਾ ਬਣਾ ਦਿੰਦਾ। ਫਿਰ ਬੋਲ ਸੁਣੋ, ਅਸ਼ਟ ਧਾਤ ਇੱਕ ਧਾਤ ਹੋਏ, ਪਾਰਸ ਪਰਸੇ ਕੰਚਨ ਹੋਈ। ਵੱਖਰੀਆਂ ਵੱਖਰੀਆਂ ਅੱਠ ਧਾਤਾਂ, ਜਿਵੇਂ ਕਿ ਲੋਹਾ ਹੋ ਗਿਆ, ਕਾਂਸੀ ਹੋ ਗਈ, ਤਾਂਬਾ ਕਾਪਰ ਹੋ ਗਿਆ, ਇਹ ਤਾਦਕ, ਪਰ ਉਹਨਾਂ ਨੂੰ ਕੀ ਕਰਦਾ ਹੈ, ਕੰਚਨ ਕਰ ਦਿੰਦਾ, ਸੋਨਾ ਕਰ ਦਿੰਦਾ। ਕੰਚਨ ਹੋਏ ਨਾ ਕੰਚਨੋ ਵਰਤਮਾਨ ਵਰਤੈ ਸਭ ਲੋਈ। ਪਰ ਪਾਰਸ ਦੇ ਵਿੱਚ ਵੀ ਇੱਕ ਕਮੀ ਹੈ, ਇੱਕ ਘਾਟ ਹੈ। ਗੁਣ ਜ਼ਰੂਰ ਹੈ ਉਹਦੇ ਵਿੱਚ, ਖੂਬੀ ਜ਼ਰੂਰ ਹੈ। ਗੁਣ ਇਹ ਹੈ ਕਿ ਉਹ ਅੱਠ ਧਾਤਾਂ ਨੂੰ ਕੰਚਨ ਬਣਾ ਦਿੰਦਾ, ਸੋਨਾ ਬਣਾ ਦਿੰਦਾ। ਪਰ ਉਹਦੇ ਵਿੱਚ ਕਮੀ ਕੀ ਹੈ, ਘਾਟ ਕੀ ਹੈ, ਉਹ ਉਹਨਾਂ ਨੂੰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਆਪਣੇ ਵਰਗਾ ਪਾਰਸ ਉਹਦੇ ਤੋਂ ਨਹੀਂ ਬਣਦਾ। ਭਾਈ ਗੁਰਦਾਸ ਕਹਿੰਦੇ ਨੇ, ਕੰਚਨ ਹੋਏ ਨਾ ਕੰਚਨੋ, ਜਾਂ ਫਿਰ ਉਸ ਪਾਰਸ ਤੋਂ ਜਿਹੜਾ ਕੰਚਨ ਬਣਿਆ ਹੈ, ਸੋਨਾ ਬਣਿਆ ਹੈ, ਉਹਦੇ ਵਿੱਚ ਗਾਂ ਇਹ ਸ਼ਕਤੀ ਨਹੀਂ ਹੁੰਦੀ, ਕਲਾ ਨਹੀਂ ਹੁੰਦੀ ਕਿ ਉਹ ਦੂਜੀਆਂ ਧਾਤਾਂ ਨੂੰ ਵੀ ਕੰਚਨ ਬਣਾ ਦੇਵੇ, ਸੋਨਾ ਬਣਾ ਦੇਵੇ। ਲੇਕਿਨ ਇਹ ਬਖਸ਼ਿਸ਼ ਗੁਰੂ ਵਿੱਚ ਤਾਂ ਹੈ। ਗੁਰੂ ਆਪਣੇ ਬੋਲਾਂ ਦੇ ਨਾਲ ਹੀ ਸਿੱਖ ਦੇ ਅੰਦਰ ਨਾਮ ਦਾ ਦੀਪਕ ਜਗਾ ਦਿੰਦਾ ਹੈ। ਅਗਲਾ ਬੋਲ ਹੈ, ਨਦੀਆਂ ਨਾਲੇ ਗੰਗ ਸੰਗ ਸਾਗਰ ਸੰਜਮ ਖਾਰਾ ਹੋਈ। ਜਿਹੜੀਆਂ ਨਦੀਆਂ ਹੁੰਦੀਆਂ ਨੇ, ਨਾਲੇ ਹੁੰਦੇ ਨੇ, ਵਹਿਣ ਹੁੰਦੇ ਨੇ, ਦਰਿਆ ਹੁੰਦੇ ਨੇ, ਉਹ ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਸਮੁੰਦਰ ਵਰਗੇ ਹੋ ਜਾਂਦੇ ਨੇ। ਇਹ ਗੁਣ ਹੈ ਸਮੁੰਦਰ ਦੇ ਵਿੱਚ। ਸਮੁੰਦਰ ਦੀ ਇਹ ਬੜੀ ਵੱਡੀ ਖੂਬੀ ਹੈ, ਉਹਦੇ ਵਿੱਚ ਕੋਈ ਨਦੀ ਆ ਜਾਏ ਤੇ ਉਸ ਨਦੀ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ। ਕੋਈ ਵਾਹਾ ਆ ਜਾਏ, ਕੋਈ ਨਾਲਾ ਆ ਜਾਏ ਪਾਣੀ ਦੇ ਨਾਲ, ਜੋ ਨੱਕਾ ਨੱਕ ਭਰਿਆ ਹੈ, ਸਮੁੰਦਰ ਉਹਨੂੰ ਆਪਣੇ ਵਿੱਚ ਸਮਾ ਲੈਂਦਾ, ਆਪਣਾ ਰੂਪ ਹੀ ਦੇ ਦਿੰਦਾ, ਆਪਣੇ ਵਰਗਾ ਹੀ ਕਰ ਲੈਂਦਾ। ਗੰਗਾ ਵਰਗੀਆਂ ਵੱਡੀਆਂ

ਗੰਗਾ ਨੇ ਸਾਗਰ ਦਾ ਰੂਪ ਧਾਰਨ ਕਰ ਲਿਆ ਉਹਨੂੰ ਗੰਗਾ ਸਾਗਰ ਕਹਿੰਦੇ ਨੇ। ਲੇਕਿਨ ਇਸ ਪੌੜੀ ਦੀ ਇਸ ਪੰਕਤੀ ਦੇ ਵਿੱਚ ਭਾਈ ਗੁਰਦਾਸ ਕਹਿੰਦੇ ਸਾਗਰ ਦੇ ਵਿੱਚ ਇੱਕ ਕਮੀ ਹੈ, ਇੱਕ ਕਮਜ਼ੋਰੀ ਹੈ, ਇੱਕ ਘਾਟ ਹੈ। ਪਹਿਲਾਂ ਤਾਂ ਗੁਣ ਦੱਸਿਆ ਹੈ, ਖੂਬੀ ਦੱਸੀ ਹੈ ਸਮੁੰਦਰ ਦੀ, ਸਾਗਰ ਦੀ ਖੂਬੀ ਕੀ ਹੈ, ਸਾਗਰ ਦਾ ਗੁਣ ਕੀ ਹੈ। ਗੁਣ ਇਹ ਹੈ ਕਿ ਨਦੀਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ, ਆਪਣੇ ਸਮਾਨ ਬਣਾ ਲੈਂਦਾ ਹੈ, ਆਪਣੇ ਵਿੱਚ ਸਮੋ ਲੈਂਦਾ ਹੈ। ਲੇਕਿਨ ਸਾਗਰ ਵਿੱਚ ਕਮਜ਼ੋਰੀ ਵੀ ਹੈ, ਘਾਟ ਵੀ ਹੈ, ਕਮੀ ਕੀ ਹੈ, ਉਹ ਖਾਰਾ ਹੈ, ਉਹਦੇ ਪਾਣੀ ਵਿੱਚ ਨਮਕ ਹੈ, ਕੁੜੱਤਨ ਹੈ, ਖਾਰਾਪਨ ਹੈ। ਜੇਕਰ ਕੋਈ ਨਦੀ ਸਮੁੰਦਰ ਵਿੱਚ ਜਾਂਦੀ ਹੈ ਉਹ ਵੀ ਖਾਰੀ ਹੋ ਜਾਂਦੀ ਹੈ, ਜੇ ਕੋਈ ਦਰਿਆ, ਜੇ ਕੋਈ ਵਹਿਣ ਸਮੁੰਦਰ ਵਿੱਚ ਜਾ ਕੇ ਡਿੱਗਦਾ ਹੈ, ਸਮੁੰਦਰ ਦਾ ਰੂਪ ਤਾਂ ਹੋ ਜਾਂਦਾ ਪਰ ਉਹ ਖਾਰਾ ਜ਼ਰੂਰ ਹੋ ਜਾਂਦਾ ਹੈ। ਨਮਕੀਨ ਪਾਣੀ ਜਿਹੜਾ ਹੁੰਦਾ ਹੈ, ਕੁੜੱਤਣ ਵਾਲਾ ਪਾਣੀ ਹੁੰਦਾ ਹੈ, ਇਹ ਉਹ ਨਾ ਤਾਂ ਆਪਣਾ ਦੂਰ ਕਰ ਸਕਿਆ, ਨਾ ਉਹ ਆਪਣੇ ਵਿੱਚ ਸਮਾਉਣ ਵਾਲੀਆਂ ਨਦੀਆਂ ਦਾ ਖਾਰਾਪਨ ਦੂਰ ਕਰ ਸਕਦਾ ਹੈ। ਨਦੀਆਂ ਨਾਲੇ ਗੰਗ ਸੰਗ, ਨਦੀਆਂ ਅਤੇ ਨਾਲੇ ਗੰਗਾ ਇਹ ਤਾਦਕ, ਸਾਗਰ ਸੰਜਮ ਖਾਰਾ ਸੋਈ, ਸਮੁੰਦਰ ਉਹ ਖਾਰਾ ਹੈ ਅਤੇ ਇਹਨਾਂ ਨੂੰ ਵੀ ਆਪਣੇ ਵਰਗਾ ਖਾਰਾ ਬਣਾ ਦਿੰਦਾ। ਬਗਲਾ ਹੰਸ ਨਾ ਹੋਵਈ, ਮਾਨ ਸਰੋਵਰ ਜਾਏ ਖਲੋਈ। ਹੁਣ ਜੋ ਬਗਲਾ ਹੈ ਇਹਦੇ ਬਾਰੇ ਬਾਣੀ ਵਿੱਚ ਬੋਲ ਆਉਂਦੇ ਰਹੇ, ਇਹ ਉਂਝ ਤਾਂ ਆਮ ਪਾਣੀ ਦੇ ਛੱਪੜਾਂ ਦੇ ਕਿਨਾਰਿਆਂ 'ਤੇ ਮਿਲਦਾ ਹੈ, ਚਿੱਟੇ ਰੰਗ ਦਾ ਬਗਲਾ ਪਿੰਡਾਂ ਵਿੱਚ, ਨਗਰਾਂ ਵਿੱਚ ਜੋ ਝੀਲਾਂ ਹੁੰਦੀਆਂ ਨੇ, ਪਾਣੀ ਦੇ ਛੱਪੜ ਹੁੰਦੇ ਨੇ, ਉਹਦੇ ਵਿੱਚ ਨਿੱਕੀਆਂ ਨਿੱਕੀਆਂ ਮੱਛੀਆਂ ਹੁੰਦੀਆਂ ਹਨ, ਨਿੱਕੇ ਨਿੱਕੇ ਜੀਵ ਜੰਤੂ ਹੁੰਦੇ ਨੇ ਪਾਣੀ ਦੇ ਅੰਦਰ। ਬਗਲੇ ਦਾ ਕੰਮ ਕੀ ਹੈ? ਉਹ ਇਹਨਾਂ ਛੱਪੜਾਂ ਦੇ ਕਿਨਾਰਿਆਂ 'ਤੇ ਬੈਠ ਕੇ ਉਹ ਨਿੱਕੇ ਨਿੱਕੇ ਜੀਵ ਖਾਂਦਾ ਰਹਿੰਦਾ, ਨਿੱਕੀਆਂ ਨਿੱਕੀਆਂ ਮੱਛੀਆਂ ਦੇ ਪੂੰਗ ਉਹ ਖਾਂਦਾ ਰਹਿੰਦਾ। ਲੇਕਿਨ ਭਾਈ ਗੁਰਦਾਸ ਕਹਿੰਦੇ ਨੇ ਜੇ ਕਿਤੇ ਬਗਲਾ ਮੰਨ ਲਓ ਮਾਨ ਸਰੋਵਰ 'ਤੇ ਜਾ ਕੇ ਬੈਠ ਜਾਏ, ਮਾਨ ਸਰੋਵਰ 'ਤੇ, ਪਰ ਉਹ ਫਿਰ ਵੀ ਬਗਲਾ ਹੀ ਰਹਿੰਦਾ। ਮਾਨ ਸਰੋਵਰ ਦੇ ਵਿੱਚ ਇਹ ਸ਼ਕਤੀ ਨਹੀਂ ਹੈ, ਇਹ ਕਲਾ ਨਹੀਂ ਹੈ ਕਿ ਉਹਦੇ 'ਤੇ ਬੈਠਣ ਵਾਲੇ ਜੋ ਬਗਲੇ ਹਨ ਉਹਨਾਂ ਨੂੰ ਹੰਸ ਬਣਾ ਸਕੇ। ਹੰਸ ਇੱਕ ਪਵਿੱਤਰ ਪੰਛੀ ਦਾ ਨਾਮ ਹੈ ਜੋ ਹਮੇਸ਼ਾ ਹੀ ਮਾਨ ਸਰੋਵਰ 'ਤੇ ਬੈਠਦੇ ਨੇ, ਉੱਥੇ ਹੀ ਉਹਨਾਂ ਦਾ ਰਹਿਣਾ ਹੈ, ਉੱਥੇ ਹੀ ਉਹਨਾਂ ਦਾ ਖਾਣਾ ਹੈ। ਮਾਨ ਸਰੋਵਰ ਦੀ ਬੜੀ ਮਹਿਮਾ ਹੈ, ਵਡਿਆਈ ਹੈ, ਬੜੀ ਖੂਬੀ ਹੈ, ਇਹਦੇ ਵਿੱਚ ਬੜੇ ਗੁਣ ਨੇ, ਹੀਰੇ ਮੋਤੀ ਰਤਨ ਜਵਾਹਰਾਤ ਮਾਨ ਸਰੋਵਰ ਦੇ ਵਿੱਚ ਹਨ। ਹੰਸਾਂ ਦੀ ਉਹ ਖੁਰਾਕ ਹੈ, ਹੰਸਾਂ ਦਾ ਉਹ ਭੋਜਨ ਹੈ। ਇੱਕ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਉਂਦਾ, ਹੰਸਾਂ ਹੀਰਾਂ ਮੋਤੀ ਚੁਗਣਾ, ਜਿਹੜੇ ਹੰਸ ਨੇ ਉਹ ਮਾਨ ਸਰੋਵਰ 'ਤੇ ਹੀਰੇ ਮੋਤੀ ਚੁਗਦੇ ਨੇ। ਲੇਕਿਨ ਮਾਨ ਸਰੋਵਰ ਦੇ ਕੰਢੇ 'ਤੇ ਕੋਈ ਬਗਲਾ ਜਾ ਕੇ ਬਹਿ ਜਾਏ ਤਾਂ ਉਹਨੂੰ ਉਹ ਹੰਸ ਨਹੀਂ ਬਣਾਉਂਦਾ, ਇਹ ਉਹਦੇ ਵਿੱਚ ਘਾਟ ਹੈ, ਇਹ ਉਹਦੇ ਵਿੱਚ ਕਮਜ਼ੋਰੀ ਹੈ। ਜਿਵੇਂ ਸਮੁੰਦਰ ਵਿੱਚ ਘਾਟ ਹੈ, ਸਾਗਰ ਵਿੱਚ ਕਮਜ਼ੋਰੀ ਹੈ, ਉਹ ਸਾਗਰ ਆਪ ਵੀ ਖਾਰਾ ਹੈ, ਉਹਦੇ ਵਿੱਚ ਕੋਈ ਨਦੀ ਜਾ ਪਵੇ ਤਾਂ ਉਹ ਨਦੀ ਵੀ ਖਾਰੀ ਕਰ ਦਿੰਦਾ। ਬਾਵਨ ਚੰਦਨ ਵਿੱਚ ਇੱਕ ਘਾਟ ਹੈ ਕਿ ਉਹ ਨਾਲ ਦੇ ਰੁੱਖਾਂ ਨੂੰ ਸੁਗੰਧੀ ਤਾਂ ਦਿੰਦਾ ਹੈ ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਮਾਨ ਸਰੋਵਰ ਦੇ ਵਿੱਚ ਖੂਬੀ ਹੈ ਕਿ ਹੰਸਾਂ ਦੀ ਖੁਰਾਕ ਹੈ ਉਹਦੇ ਵਿੱਚ। ਲੇਕਿਨ ਮਾਨ ਸਰੋਵਰ ਦੇ ਵਿੱਚ ਭਾਈ ਗੁਰਦਾਸ ਕਹਿੰਦੇ ਇੱਕ ਕਮੀ ਹੈ, ਇੱਕ ਘਾਟ ਹੈ ਕਿ ਉਹ ਬਗਲਿਆਂ ਨੂੰ ਹੰਸ ਨਹੀਂ ਬਣਾ ਸਕਦਾ। ਲੇਕਿਨ ਗੁਰੂ ਦਾ ਜੋ ਦਰ ਹੈ, ਜੋ ਗੁਰੂ ਦੀ ਸਿਫਤ ਹੈ ਜਾਂ ਗੁਰੂ

0: ਜੋ ਸਿੱਖ ਹੈ ਉਹ ਕਿਸੇ ਦੂਜੇ ਨੂੰ ਵੀ ਆਪਣਾ ਰੂਪ ਦੇ ਦਿੰਦਾ, ਆਪਣੇ ਵਰਗਾ ਹੀ ਬਣਾ ਲੈਂਦਾ, ਆਪਣੇ ਗੁਣ ਕਿਸੇ ਦੂਜੇ ਨੂੰ। ਸਿੱਖ ਤੋਂ ਸਿੱਖੀ ਪੈਦਾ ਹੁੰਦੀ ਹੈ, ਸਿੱਖੀ ਦਾ ਇਤਿਹਾਸ ਇਹੋ ਹੀ ਹੈ। ਦਸ ਗੁਰੂ ਸਾਹਿਬਾਨਾਂ ਦੇ ਸਮੇਂ ਸਿੱਖਾਂ ਨੂੰ ਦੂਰ ਦੁਰਾਡੇ ਭੇਜਿਆ ਜਾਂਦਾ ਸੀ, ਉਹ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ, ਦੂਜਿਆਂ ਨੂੰ ਵੀ ਸਿੱਖ ਬਣਾ ਲੈਂਦੇ ਸਨ, ਆਪਣਾ ਗਿਆਨ ਦੇ ਕੇ, ਗੁਰੂ ਦਾ ਉਪਦੇਸ਼ ਦੇ ਕੇ, ਗੁਰੂ ਦੀ ਸਿੱਖਿਆ ਦੇ ਕੇ। ਸ੍ਰੀ ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ, ਐਸੇ ਬੋਲ ਬਖਸ਼ਿਸ਼ ਕੀਤੇ ਨੇ। ਗੁਰੂ ਦੇ ਬੋਲਾਂ ਦੇ ਵਿੱਚ, ਗੁਰੂ ਦੇ ਬਚਨਾਂ ਦੇ ਵਿੱਚ, ਗੁਰੂ ਦੀ ਸਿੱਖਿਆ ਦੇ ਵਿੱਚ ਇੰਨਾ ਵੱਡਾ ਪਰ ਉਪਕਾਰ ਹੈ, ਇੰਨਾ ਵੱਡਾ ਗੁਣ ਹੈ। ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰਾਪਤ ਪੌੜੀਆਂ ਚੜੀਏ ਹੋਏ ਇਕੀਸ। ਪਰ ਜਿਹੜਾ ਅੱਗੇ ਬੋਲ ਹੈ ਨਾ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਵਾਂਗੂ ਜ਼ਮੀਨ 'ਤੇ ਰਿੜਨ ਵਾਲੇ ਇੱਕ ਕੀੜੇ ਨੇ ਸੋਚਿਆ ਮੈਂ ਵੀ ਉਡਾਰੀ ਮਾਰਾਂਗਾ। ਗੁਰੂ ਨਾਨਕ ਮਹਾਰਾਜ ਕਹਿੰਦੇ ਇੱਕ ਤਾਂ ਪੰਛੀ ਹੈ ਨਾ ਜੋ ਆਕਾਸ਼ ਵਿੱਚ ਉੱਡ ਰਿਹਾ ਹੈ, ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਦੇ ਕੋਲ 'ਤੇ ਖੰਭ ਹਨ, ਉਹ ਖੰਭਾਂ ਦੇ ਆਸਰੇ 'ਤੇ ਉਡਾਰੀ ਮਾਰਦੇ ਨੇ ਪੰਛੀ। ਬੜੀ ਲੰਬੀ ਉਡਾਰੀ ਹੁੰਦੀ ਕਈ ਪੰਛੀਆਂ ਦੀ, ਜਿਵੇਂ ਕੂੰਜ ਦੀ ਉਡਾਰੀ ਬਹੁਤ ਲੰਬੀ ਮੰਨੀ ਗਈ ਹੈ, ਬੜੀ ਲੰਬੀ ਉਡਾਰੀ ਹੈ ਕੂੰਜ ਦੀ। ਪਰ ਦੂਜੇ ਬੰਨੇ ਜ਼ਮੀਨ 'ਤੇ ਰਿੜਨ ਵਾਲਾ, ਰਿੰਗਣ ਵਾਲਾ ਇੱਕ ਕੀਟ ਹੁੰਦਾ ਹੈ, ਕੀੜਾ ਹੁੰਦਾ। ਆਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਦੀ ਰੀਸ ਜੇ ਇੱਕ ਕੀੜਾ ਕਰੇ ਤਾਂ ਨਹੀਂ ਕੀਤੀ ਜਾ ਸਕਦੀ, ਉਹ ਨਹੀਂ ਕਰ ਸਕਦਾ। ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਵਿੱਚ ਉਡਾਰੀ ਲਾ ਰਹੇ ਚਹਿਚਹਾਉਂਦੇ ਪੰਛੀਆਂ ਵੱਲ ਵੇਖ ਕੇ ਕੀਟਾਂ ਆਈ ਰੀਸ, ਕੀੜਿਆਂ ਨੇ ਰੀਸ ਕਰਨ ਦਾ ਯਤਨ ਕੀਤਾ, ਪਰ ਕੋਲ ਖੰਭ ਹੈ ਨਹੀਂ, ਖੰਭਾਂ ਤੋਂ ਬਿਨਾਂ ਤਾਂ ਉਡਾਰੀ ਨਹੀਂ ਲੱਗੇਗੀ। ਇਹਦਾ ਭਾਵ ਕੀ ਹੈ, ਜੋ ਸਿੱਖੀ ਹੈ ਉਹ ਗੁਰੂ ਦੀ ਬੰਦਗੀ ਵਿੱਚ ਹੈ, ਗੁਰੂ ਦੇ ਹੁਕਮ ਵਿੱਚ ਹੈ, ਗੁਰੂ ਦੀ ਬਾਣੀ ਵਿੱਚ ਹੈ। ਜਦੋਂ ਗੁਰੂ ਦੀ ਬਾਣੀ ਆ ਜਾਏਗੀ ਸਾਡੇ ਕੋਲ, ਫਿਰ ਹੀ ਆਕਾਸ਼ ਵਿੱਚ ਉਸ ਪੰਛੀਆਂ ਵਰਗੀ ਕੋਈ ਰੀਸ ਕਰੇਗਾ, ਉਡਾਰੀ ਲਾਏਗਾ। ਨਾਨਕ ਨਦਰੀ ਪਾਈ ਹੈ, ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਉਹਦੀ ਨਦਰ ਦੇ ਨਾਲ ਬਖਸ਼ਿਸ਼ ਹੁੰਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਭਾਵ ਹੈ ਆਦਤ, ਸੁਭਾਅ। ਕੋਈ ਵੀ ਸੁਭਾਅ ਬੰਦੇ ਦਾ ਬਣ ਜਾਂਦਾ ਹੈ, ਕੋਈ ਵੀ ਕਿਸੇ ਦੀ ਆਦਤ ਬਣ ਜਾਂਦੀ ਹੈ, ਉਹਨੂੰ ਬਦਲਣਾ ਬੜਾ ਹੀ ਔਖਾ ਹੈ, ਤਬਦੀਲ ਕਰਨਾ ਬਹੁਤ ਔਖਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਇਹਨੂੰ ਝੂਠ ਬੋਲਣ ਦੀ ਆਦਤ ਹੈ, ਕੂੜੇ ਦੀ ਕੂੜੀ ਠੀਸ ਹੁੰਦੀ ਹੈ, ਕੂੜ ਬੋਲਣ ਵਾਲੇ ਦਾ ਸੁਭਾਅ ਕੂੜਾ ਹੀ ਹੁੰਦਾ ਹੈ। ਉਹਨੂੰ ਗੁਰੂ ਬਦਲੇ ਤਾਂ ਬਦਲਿਆ ਜਾ ਸਕਦਾ, ਨਹੀਂ ਤਾਂ ਉਹਦਾ ਸੁਭਾਅ ਉਹਦੀ ਆਦਤ ਬਦਲਦੀ ਨਹੀਂ ਹੈ। ਕਿਸੇ ਦੀ ਨਿੰਦਿਆ ਕਰਨੀ ਇਹ ਵੀ ਇੱਕ ਆਦਤ ਹੈ, ਇਹ ਵੀ ਇੱਕ ਠੀਸ ਹੈ, ਇਹ ਵੀ ਇੱਕ ਸੁਭਾਅ ਹੈ, ਇਹ ਵੀ ਤਬਦੀਲ ਨਹੀਂ ਹੁੰਦਾ। ਇਹ ਵੀ ਗੁਰੂ ਦੀ ਕਿਰਪਾ ਹੋਵੇ ਤਾਂ ਤਬਦੀਲ ਹੁੰਦਾ। ਕਿਸੇ ਨੂੰ ਕੋਈ ਨਸ਼ਾ ਕਰਨ ਦੀ ਆਦਤ ਹੁੰਦੀ ਹੈ, ਇਹ ਵੀ ਇੱਕ ਠੀਸ ਹੈ। ਕਿਸੇ ਨੂੰ ਚੋਰੀ ਕਰਨ ਦੀ ਆਦਤ ਹੁੰਦੀ ਹੈ, ਇਹ ਸੁਭਾਅ ਤਬਦੀਲ ਨਹੀਂ ਹੁੰਦਾ। ਹਾਂ, ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ ਸਿੱਧ ਪੁਰਸ਼ਾਂ ਦੇ ਨਾਲ ਵਿਚਾਰ ਚਰਚਾ ਕਰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਗੱਲ ਜ਼ਰੂਰ ਆਖੀ ਹੈ, ਗੁਰੂ ਕਿਰਪਾ ਕਰੇ ਤਾਂ ਸਾਡੀਆਂ ਆਦਤਾਂ ਤਬਦੀਲ ਹੋ ਜਾਂਦੀਆਂ ਨੇ, ਸਾਡਾ ਸੁਭਾਅ ਬਦਲ ਜਾਂਦਾ ਹੈ। ਇੱਥੋਂ ਤੱਕ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜਨਮ ਹੀ ਤਬਦੀਲ ਹੋ ਜਾਂਦਾ, ਜੀਵਨ ਹੀ ਬਦਲ ਜਾਂਦਾ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ ਆਸਾ ਮਨਸਾ ਸ਼ਬਦ ਜਲਾਈ ਨਾਨਕ ਜੋਤ ਨਿਰੰਤਰ ਪਾਈ। ਇੱਕ ਤਾਂ ਜਨਮ ਉਹ ਹੈ ਜੋ ਸਾਡਾ ਪਰਿਵਾਰ ਵਿੱਚ ਹੁੰਦਾ ਹੈ, ਮਾਤਾ ਪਿਤਾ ਦੇ ਘਰ ਹੁੰਦਾ ਹੈ, ਇੱਕ ਤਾਂ ਉਹ ਜਨਮ ਹੈ। ਇੱਕ ਜਨਮ ਹੈ ਸਤ ਸੰਗਤ ਦੇ ਰਾਹੀਂ ਸਿੱਖੀ ਦੇ ਰੂਪ ਵਿੱਚ ਗੁਰੂ ਘਰ ਵਿੱਚ ਜਨਮ ਹੋਣਾ, ਇਹ ਹੋਰ ਜਨਮ ਹੈ। ਇਹ ਨਾਦੀ ਜਨਮ ਹੈ। ਨਾਦੀ ਦਾ ਭਾਵ ਕੀ ਹੈ? ਸ਼ਬਦ ਤੋਂ, ਬਾਣੀ ਤੋਂ ਜਨਮ ਹੋਣਾ। ਸ਼ਬਦ ਦੀ ਲਾਗ ਲੱਗ ਜਾਏ, ਸ਼ਬਦ ਦੀ ਲਾਗ ਦੇ ਕਰਕੇ ਜਿਹੜਾ ਜੀਵਨ ਮਿਲਦਾ ਹੈ ਉਹਨੂੰ ਜੀਵਨ ਮੁਕਤ ਆਖਿਆ ਜਾਂਦਾ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਐ। ਜੋ ਹੰਕਾਰ ਵਾਲੇ ਪਾਸੇ ਤੋਂ, ਲਭ ਲੋਭ ਵਾਲੇ ਪਾਸੇ ਤੋਂ, ਹਉਮੈ ਵਾਲੇ ਪਾਸੇ ਤੋਂ ਮਰ ਕੇ ਜਿਉਂਦਾ ਹੈ, ਆਪਾਂ ਕਹਿੰਦੇ ਨਾ ਮੌਤ ਹੋ ਗਈ, ਜਨਮ ਹੋ ਗਿਆ, ਜਨਮ ਹੈ ਮੌਤ ਹੈ, ਜਨਮ ਤੋਂ ਬਾਅਦ ਮੌਤ ਹੈ, ਮੌਤ ਤੋਂ ਬਾਅਦ ਜਨਮ ਹੈ। ਮਰ ਜੀਵੇ ਮਰੀਆ ਦਾ ਵੀ ਇਹੀ ਸਿਧਾਂਤ ਹੈ। ਹੰਕਾਰ ਮਰ ਗਿਆ ਹੈ, ਨਿਮਰਤਾ ਆ ਗਈ, ਜਿਹੜੇ ਗੁਨਾਹ ਸਨ, ਜਿਹੜੇ ਐਬ ਸਨ ਉਹ ਮਰ ਗਏ, ਹੁਣ ਇਹਦੇ ਵਿੱਚ ਚੰਗਿਆਈਆਂ ਆ ਗਈਆਂ। ਅੱਜ ਦੀ ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਇਹੋ ਹੀ ਵਿਚਾਰ ਦਿੱਤੀ ਹੈ। ਗੁਰੂ ਦਾ ਉਪਦੇਸ਼ ਸਾਡਾ ਜੀਵਨ ਤਬਦੀਲ ਕਰ ਦਿੰਦਾ ਹੈ, ਖੋਟੇ ਤੋਂ ਖਰੇ ਜੀਵ ਹੋ ਜਾਂਦੇ ਨੇ। ਜਿਵੇਂ ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਓ, ਭਾਂਡਾ ਪਾਉ ਅੰਮ੍ਰਿਤ ਤੇ ਤਟਾਲ, ਘੜੀਏ ਸ਼ਬਦ ਸੱਚੀ, ਇਹ ਸਾਰੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੱਸਿਆ, ਕਿਰਪਾ ਕੀਤੀ ਹੈ। ਸਮਾਂ ਸਮਾਪਤ ਹੋਇਆ ਹੈ, ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦਾ, ਜੋ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਅਤੇ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਪਿਛਲੇ ਦਿਨਾਂ ਤੋਂ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਸਨ ਵੈਨਕੂਵਰ ਦੀ ਇਸ ਫੇਰੀ ਦੌਰਾਨ। ਅੱਜ ਇੱਥੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਨਿਸਟਰ ਵਿਖੇ ਭਾਈ ਸਾਹਿਬ ਜੀ ਦੇ ਇਹ ਲਾਸਟ ਦੀਵਾਨ ਹਨ। ਇਹਨਾਂ ਤੋਂ ਬਾਅਦ ਭਾਈ ਸਾਹਿਬ ਜੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ 25 ਅਗਸਤ ਤੋਂ ਲੈ ਕੇ 30 ਅਗਸਤ ਤੱਕ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸ੍ਰੀ ਡੈਲਟਾ ਵਿਖੇ ਵੀ ਹਾਜ਼ਰੀਆਂ ਭਰਨੀਆਂ ਹਨ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਉੱਥੇ ਵੀ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਲਾਹੇ ਲੈਣੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਉਸ ਦੇ ਸੰਬੰਧ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਹਨ, ਉਸ ਦੇ ਵਿੱਚ ਅਤਿ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ ਭਾਰ ਪਹੁੰਚ ਰਹੇ ਹਨ, ਜੋ ਕਿ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਸੋ ਆਓ ਹੁਣ ਗੁਰਮਤ ਆਪਾਂ ਕੀਰਤਨ ਸਰਵਣ ਕਰਦੇ ਹਾਂ, ਸੇਵਾ ਨਿਭਾ ਰਹੇ ਹਾਂ। ਅਤਿ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ஜெயம் பிரியா.

ਇੱਥੇ ਦੀ ਰੀਤ ਇੱਥੇ ਹੀ ਬਣੀ ਸੀ। ਇਹ ਸਿੰਘ ਨੇ ਨਾਲ ਸਾਥ ਦਿੱਤਾ ਸੀ ਅਤੇ ਇੱਥੇ ਪੜ੍ਹੀ ਸੀ। ਯਾਦ ਆ ਗਈ ਮੈਂ ਕਿ ਇਹ ਸਿੰਘ ਨਾਲ ਗਾਈ ਸੀ।

ਮੈਂ ਦੇਖਦਾ ਆਮ ਨੋਰਮਲ ਬੰਦੇ ਬਹੁਤ ਕੋਸ਼ਿਸ਼ ਕਰਦੇ ਨੇ ਮੇਰੀ ਇਹਦੇ ਨਾਲ ਬਣ ਜਾਵੇ, ਉਹਦੇ ਨਾਲ ਫੋਟੋਆਂ ਖਿਚਾਉਂਦੇ ਨੇ, ਸਾਰੇ ਖਾਨਦਾਨ ਨੂੰ ਭੇਜਦੇ ਨੇ, ਵੇਖ ਮੇਰੀ ਇਸ ਮਿਨਿਸਟਰ ਨਾਲ ਬਣਦੀ ਹੈ। ਬਹੁਤ ਹੈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਪਰ ਕੋਈ ਵਿਰਲਾ। ਜੇ ਇੱਕ ਗੱਲ ਦੱਸਾਂ, ਬੜਾ ਚੌੜਾ ਹੁੰਦੇ ਜੇ ਮੇਰੀ ਜਾਣ, ਮੈਨੂੰ ਜਾਣਦਾ ਫਲਾਣਾ ਜਾਣਦਾ, ਪਰ ਭਗਤ ਵੀ ਬਹੁਤ ਚੌੜਾ ਹੁੰਦਾ ਜੀ। ਆਖੋ ਭਾਈ, ਭਗਤ ਕਹਿੰਦਾ ਮੈਂ ਦੁਨੀਆਦਾਰੀ ਵਿੱਚ ਨਹੀਂ ਜੇ ਮੈਨੂੰ ਕੋਈ ਜਾਣਦਾ, ਮੋਕੋ ਕੋਏ ਨਾ ਜਾਣਤ ਕਹੀਏ ਤਾਂ ਦਾਸ ਤੁਮਾਰਾ। ਪਰ ਇੱਕ ਗੱਲ ਦਾ ਨਾ, ਮੈਨੂੰ ਜਿਹੜਾ ਜਾਣਦਾ ਨਾ, ਉਹ ਸਾਰਿਆਂ ਨੂੰ ਚਲਾਉਂਦਾ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਹੈ, ਬੜੇ ਮਾਣ ਨਾਲ ਕਹਿੰਦਾ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ। ਧੰਨ ਗੁਰੂ ਰਾਮਦਾਸ, ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ। ਸੱਚ ਹੈ, ਜਿਹਦਾ ਗੁਰੂ ਰਾਮਦਾਸ ਹੈ ਨਾ, ਉਹਨੂੰ ਕਿਸੇ ਹੋਰ ਦੀ ਲੋੜ ਵੀ ਨਹੀਂ ਹੈ। ਆਖੋ ਭਾਈ, ਉਹਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ। ਜਿਹਦਾ ਤੂੰ ਹੈ ਨਾ ਗੁਰੂ ਰਾਮਦਾਸ, ਉਹਨੂੰ ਕਿਸੇ ਦੀ ਲੋੜ ਨਹੀਂ। ਤੂੰ ਜ਼ਿੰਦਗੀ ਹੈ, ਤੂੰ ਸਾਜਨ, ਤੂੰ ਪ੍ਰੀਤਮ ਮੇਰਾ, ਜਿੱਥੇ ਨਾ ਵਿਸਰੈ ਕਾਹੂੰ ਮੇਰਾ। ਤੂੰ ਜੀਵਨ, ਤੂੰ ਪ੍ਰਾਣ ਅਧਾਰਾ, ਤੁਝੀ ਪੇਖ ਪੇਖ ਮਨ ਸਾਧਾ। ਭਗਤੀ ਤੇ ਜ਼ਿੰਦਗੀ ਬੜੀ ਪਿਆਰੀ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ। ਪਰ ਸਾਡੇ ਕਿਹਾ ਗੱਲ ਨਹੀਂ ਬਣਨੀ, ਦੋਵੇਂ ਤਰਫੋਂ ਪਿਆਰ ਹੋਣਾ। ਮੈਂ ਕਈ ਵਾਰੀ ਮੱਥਾ ਟੇਕਦੀ ਵਾਰੀ ਕਹਿੰਦਾ, ਮਹਾਰਾਜ ਮੇਰੀ ਤੇਰੀ ਦੋਸਤੀ ਨਹੀਂ ਹੋ ਸਕਦੀ, ਬਰਾਬਰ ਵਾਲੇ ਦੀ ਦੋਸਤੀ ਹੁੰਦੀ, ਫਰੈਂਡਸ਼ਿਪ ਤਾਂ ਬਰਾਬਰ ਨਹੀਂ ਹੁੰਦੀ। ਤੂੰ ਕਿੱਥੇ ਹੈ, ਕਿੰਨਾ ਉੱਚਾ, ਆਪਣੀ ਤਾਂ ਕੁਛ ਹੈ ਹੀ ਨਹੀਂ ਗੱਲਬਾਤ। ਪਰ ਇੱਕ ਗੱਲ ਪੱਕੀ, ਜੇ ਉਹ ਚਾਹਵੇ ਦੋਸਤੀ ਕਰਨਾ ਤਾਂ ਥੱਲੇ ਡਿੱਗੇ ਨੂੰ ਚੁੱਕ ਕੇ ਗਲੇ ਲਾ ਲੈਂਦਾ, ਫਿਰ ਬਰਾਬਰ ਹੋ ਜਾਂਦਾ। ਆਖੋ ਭਾਈ, ਬਹੁਤ ਪਿਆਰਾ ਸ਼ਬਦ ਹੈ। ਸਭ ਕਿਛ ਹੈ।

ਵਿੱਚੋਂ

ਮੇਰਾ ਮਨ ਜੇ ਤੁਸੀਂ ਇਕੱਲੇ ਇਕੱਲੇ ਨਾ ਖੁੱਲਾ ਗਾਓ ਜਿਵੇਂ ਮੈਂ ਗਾ ਰਿਹਾ, ਫਿਰ ਸੋਚੋ ਮੈਂ ਕੀਰਤਨ ਕਰ ਰਿਹਾ। ਸਾਰੇ ਗਾਓ, ਉੱਚੀ ਉੱਚੀ ਗਾਓ। ਕਿਹਨੇ ਰੱਖਣਾ ਜੇ? ਜਿਹਨੇ ਰੱਖਣਾ ਉਹਨੂੰ ਆਵਾਜ਼ ਮਾਰੋ। ਮੇਰੇ ਵੱਲ ਨਾ ਵੇਖੋ, ਉੱਧਰ ਹੀ ਵੇਖੋ। ਮਹਾਰਾਜ ਵੇਲ ਵੇਖ ਕੇ ਨਾ ਉੱਚੀ ਉੱਚੀ ਗਾਓ, ਜਿੰਨੀ ਆਵਾਜ਼ ਆ ਸਾਰੀ ਕੱਢ ਦਿਓ। ਕਿਹਨੇ ਰੱਖਣਾ? ਕਿਸੇ ਨੇ ਨਹੀਂ ਰੱਖਣਾ। ਬਥੇਰੀਆਂ ਆਵਾਜ਼ਾਂ ਮਾਰੀਆਂ, ਬਥੇਰਿਆਂ ਨੂੰ ਮਾਰੀਆਂ, ਸਾਰੇ ਭੱਜ ਗਏ, ਸਾਰੇ ਭੱਜ ਗਏ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਕੇ ਬਿਪਤ ਪਰੀ ਸਭ ਹੂੰ ਸੰਗ ਛਾੜਤ। ਨਹੀਂ ਪਤਾ ਅੱਗੇ ਕੀ ਹੈ? ਬਿਪਤ ਪਰੀ ਸਭ ਹੂੰ ਸੰਗ ਛਾੜਤ, ਅੱਗੇ ਕੀ ਹੈ ਜੀ? ਕਹੂ ਨਾ ਆਵਤ ਨੇੜੇ, ਕੋਈ ਨਹੀਂ ਆਉਂਦਾ ਜਦੋਂ ਨੇੜੇ ਆ ਜਾ ਬਿਪਤਾ। ਆਉਂਦਾ ਕੌਣ? ਆਉਂਦਾ ਤਾਂ ਗੁਰੂ ਰਾਮਦਾਸ ਆਉਂਦਾ ਗਾਓ।

Vai pro bar.

ਸਭ ਤੂੰ ਗੈ ਤੂੰ ਗੈ ਇੱਕ ਨਾਮ ਤੇ।

ਇੱਕ ਤਾਂ ਹੁੰਦਾ ਨਾ ਪਾਠ ਮੁਕਾਉਣਾ, ਇੱਕ ਮਿੱਠਾ ਲੱਗਣ ਲੱਗ ਪੈਂਦਾ। ਇੱਕ ਲੈਣ ਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਪਾਠ ਪੂਰਾ ਕਰਨਾ। ਗੁਰੂ ਕੇ ਲਾਲ ਕਹਿੰਦੇ ਜਿਹੜੀ ਤੁੱਕ ਚੰਗੀ ਲੱਗਦੀ ਹੈ 10 ਵਾਰੀ ਵੀ ਬੋਲ ਸਕਦਾ। ਜਦੋਂ ਪਿਆਰੀ ਲੱਗਣ ਲੱਗ ਪਈ, ਮਿੱਠੀ ਲੱਗਣ ਲੱਗ ਪਈ, ਤਾਂ ਫਿਰ ਉਹ ਕੋਈ ਜ਼ਰੂਰੀ ਥੋੜ੍ਹੀ ਨਾ। ਇੱਕ ਤੋਂ ਬਾਅਦ ਦੂਜੀ ਪੜ੍ਹਨੀ ਪੜ੍ਹਨੀ ਹੈ। ਇੱਕ ਨੂੰ 10 ਵਾਰੀ, 50 ਵਾਰੀ, 100 ਵਾਰੀ, 1000 ਵਾਰੀ ਵੀ ਬੋਲ ਸਕਦਾ, ਮਿੱਠੀ ਲੱਗ ਰਹੀ ਹੈ। ਉਹ ਕਹਿੰਦਾ ਮੈਨੂੰ ਪ੍ਰੇਅ ਦਾ ਬੋਲਾ, ਖਸਮ ਦੇ ਬੋਲ ਮਿੱਠੇ ਲੱਗਣ ਲੱਗ ਪਏ ਮੇਰੇ ਮਨ ਨੂੰ। ਮੇਰੇ ਮਨ ਮਿਸਟ ਲੱਗੇ ਪ੍ਰਿਆ ਬੋਲਾ, ਮੇਰੇ ਮਨ ਮਿਸਟ ਲੱਗੇ। 10 ਮਿੰਟ ਟਿਕਿਆ ਨਹੀਂ ਜਾਂਦਾ, 10 ਮਿੰਟ ਟਿਕਿਆ ਮਿੱਠਾ ਜੇ ਤਾਂ ਬੈਠੇ ਹਾਂ ਆਪਾਂ, ਮਿੱਠਾ ਤਾਂ ਹੀ ਬੈਠੇ, ਵਰਨਾ ਬੈਠਣ ਨਹੀਂ ਆਉਂਦਾ। ਜਿਹੜਾ ਕੰਮ ਕਦੀ ਨਹੀਂ ਯਾਦ ਆਇਆ ਨਾ, ਉਹ ਸੰਗਤ ਹੀ ਯਾਦ ਆਉਂਦਾ ਕਹਿੰਦੇ ਚੱਲ ਚਲੀ। ਪਰ ਜਦੋਂ ਮਿੱਠਾ ਲੱਗਣ ਲੱਗ ਪਏ ਫਿਰ ਸਾਰੇ ਕੰਮ ਛੁੱਟ ਜਾਂਦੇ। ਮੇਰੇ ਮਨ ਮਿਸਟ ਲੱਗੇ।

ਤੁਸੀਂ ਨਾਂ ਸੁਣਿਆ ਭਾਈ ਜਸਬੀਰ ਸਿੰਘ ਜੀ ਖਾਨੇ ਵਾਲੇ? ਸਿਰ ਨਹੀਂ ਮਾਰਦਾ, ਸੁਣਿਆ ਸੁਣਿਆ? ਮੈਨੂੰ ਮਿਲਿਆ ਇੱਕ ਦਿਨ, ਕੀਰਤਨ ਕਰਕੇ ਉੱਠਿਆ ਸੀ, ਮੈਨੂੰ ਕਹਿੰਦੇ ਨੇ ਸਟੇਜ 'ਤੇ ਕਿਸੇ ਦਾ ਨਾਂ ਨਹੀਂ ਲੈਣਾ, ਅਤੇ ਮਹਾਰਾਜ ਨੇ 30 ਸਾਲ ਮੇਰੀ ਨਿਭਾਈ ਹੈ, ਮੈਂ ਸਟੇਜ 'ਤੇ ਨਾਂ ਨਹੀਂ ਲੈਂਦਾ। ਕਹਿੰਦੇ ਸਤਿਗੁਰੂ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵੱਡੀਆਂ, ਤੂੰ ਨਹੀਂ ਨਾਂ ਲੈਣਾ, ਦੁਨੀਆ ਲੈਂਦੀ ਲੈਣ। ਦੂਜੀ ਗੱਲ ਉਹਨਾਂ ਨੇ ਕਹੀ, ਬਾਬਾ ਸੁੱਚਾ ਸਿੰਘ ਜੀ ਦਾ ਚੜ੍ਹਾਈ ਕਰ ਗਏ ਸੀ ਅਤੇ ਭੋਗ ਸੀ, ਮੈਂ ਇੱਦਾਂ ਬੈਠਾ ਸੀ ਸਾਹਮਣੇ ਅਤੇ ਭਾਈ ਸਾਹਿਬ ਨੇ ਕੀਰਤਨ ਕੀਤਾ ਤਾਂ ਉੱਠੇ ਅਤੇ ਆਪਣੇ ਗਲੇ 'ਚੋਂ ਪਰਨਾ ਲਾ ਕੇ ਨਾ ਹਜ਼ੂਰੀਆ, ਮੈਨੂੰ ਕਹਿੰਦੇ ਟਰਾਈ ਕਰੀ ਬਾਈ ਇਸ ਤੋਂ ਬਗੈਰ ਕੀਰਤਨ ਨਾ ਕਰੀ, ਇਹ ਪਾਇਆ ਹੋਵੇ ਕੀਰਤਨ ਕਰਦੀ ਵਾਰੀ ਇਹ ਪਾਇਆ ਹੀ ਹੋਵੇ। ਅਤੇ ਇਹ ਦੋ ਗੱਲਾਂ ਜਿਹੜੀਆਂ ਨੇ ਮੈਨੂੰ ਹੁਕਮ ਨੇ, ਬੇਨਤੀ ਨਹੀਂ ਹੈ, ਤੇਰੀ ਬਰਕਤ ਬਣੀ ਰਹੇਗੀ, ਕੀਰਤਨ ਤੂੰ ਨਹੀਂ ਕਰੇਗਾ, ਗੁਰੂ ਰਾਮਦਾਸ ਕਰੇਗਾ, ਉਹਨੇ ਕਰਾਉਣਾ ਸਾਰਿਆਂ ਦਾ। ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਕਹਿੰਦੇ ਜਿਸ ਘਰ ਵਿੱਚ ਜਾਓ ਨਾ ਇਕੱਲੇ ਇਕੱਲੇ ਬੰਦੇ ਦਾ ਨਾ ਧੰਨਵਾਦ ਕਰੋ, ਜਿਹੜਾ ਮੇਨ ਬੰਦਾ ਹੈ ਨਾ ਉਹਦਾ ਧੰਨਵਾਦ ਕਰ ਦਿਓ, ਸਾਰੇ ਉਹਦੇ ਨਾਲ ਓਤ ਪੋਤ ਜੁੜੇ ਹੁੰਦੇ ਆ। ਜਦੋਂ ਗੁਰੂ ਘਰ ਵਿੱਚ ਆਈਏ ਨਾ ਤਾਂ ਵਿਖਾਈ ਇੱਕੋ ਪੈਣਾ ਚਾਹੀਦਾ, ਬਾਕੀ ਤਾਂ ਸਾਰੇ ਸਭ ਭੁੱਲ ਜਾਣੇ ਚਾਹੀਦੇ। ਜੇ ਇੱਕ ਵਿਖਾਈ ਪਏਗਾ ਨਾ ਇਹਦੇ ਨਾਲ ਬਣ ਗਈ ਨਾ, ਫਿਰ ਕਿਸੇ ਦੇ ਪ੍ਰਭ ਚਿੱਤ ਆਏ ਪੂਰਨ ਸਭ ਕਾਜ, ਇਹ ਦੋ ਤੁੱਕਾਂ ਸਾਂਭ ਕੇ ਲੈ ਜਾਇਓ। ਮੇਰੀ ਜ਼ਿੰਦਗੀ 'ਚ ਬੜੀਆਂ ਕੰਮ ਆਈਆਂ, ਮੈਂ ਬਟਰਿੰਗ ਨਹੀਂ ਕੀਤੀ ਕਿਸੇ ਦੀ, ਆਖੋ ਭਾਈ ਜਿੰਨਾ ਮਰਜ਼ੀ ਤਕੜਾ ਬੰਦਾ ਹੋਵੇ, ਮੈਂ ਕਹਿੰਦਾ ਜਾਂ ਤਾਂ ਚੱਜ ਨਾਲ ਬਹਿ ਜਾ ਮੇਰੇ ਕੋਲ, ਜੇ ਨਹੀਂ ਚੱਜ ਤਾਂ ਫਿਰ ਤੂੰ ਆਪਣੇ ਘਰ, ਮੈਂ ਆਪਣੇ ਘਰ। ਗੁਰੂ ਰਾਮਦਾਸ ਮੇਰੇ ਕੋਲ ਹੈ, ਨਵ ਨਿਧੀ 1800 ਪਿੱਛੇ ਲੱਗੀਆਂ ਫਿਰ ਐਸਾ ਜੇ, ਹੁਣ ਦੋ ਤੁੱਕਾਂ ਟੋਰੋਂਟੋ ਮੈਂ ਬੁਲਵਾਈਆਂ ਸੰਗਤ ਨੂੰ, ਤੁਸੀਂ ਵੀ ਬੋਲ ਸਕਦੇ ਹੋ। ਜਿਹਦੀ ਗੁਰੂ ਰਾਮਦਾਸ ਨਾਲ ਬਣ ਜਾ ਉਹਨੂੰ ਕਿਸੇ ਦੀ ਚਮਚਾਗਿਰੀ ਕਰਨ ਦੀ ਲੋੜ ਨਹੀਂ, ਆਖੋ ਵਾਹਿਗੁਰੂ, ਆਖਦੇ ਨਹੀਂ ਵਾਹਿਗੁਰੂ, ਤਗੜੇ ਹੋ ਕੇ ਆਖੋ ਨਾ, ਕਿੰਨੀ ਪਿਆਰੀ ਗੱਲ ਹੈ, ਹਜੇ ਨਹੀਂ ਮੈਂ ਸਵਾਦ ਨਹੀਂ ਆਇਆ। ਇਹ ਕਿੰਨੀ ਪਿਆਰੀ ਤੁੱਕ ਰੋਜ਼ ਸੋਧਰ ਵਿੱਚ, ਤੁਸੀਂ ਕਦੀ ਦਰਬਾਰ ਸਾਹਿਬ ਰਜਾਜ ਸਾਹਿਬ ਸੁਣੋ, ਜਦੋਂ ਇਹ ਤੁੱਕ ਆਉਂਦੀ ਹੈ ਨਾ, ਜਿਨ੍ਹਾਂ ਨੇ ਉੱਥੇ ਬੈਠ ਕੇ ਸੁਣੀ ਹੈ ਉਹਨਾਂ ਦੇ ਤਾਂ ਕਿਆ ਬਾਤ ਹੈ, ਜਿਹਨਾਂ ਨਹੀਂ ਸੁਣੀ ਚਲੋ ਟੀ ਵੀ 'ਚ ਸੁਣ ਲਿਓ ਜੀ, ਉਹ ਬੋਲਦੇ ਹੁੰਦੇ ਨੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ। ਜਿਹਨਾਂ ਦਾ ਮਨ ਨਹੀਂ ਕੀਤਾ ਨਾ ਛੁੱਟ ਗਿਆ ਜਿਹਨਾਂ ਕੋਲ, ਫਿਰ ਬੋਲੋ।

ਮੈਂ ਦੇਖ ਰਿਹਾ ਜੇ ਤੁਸੀਂ ਤੁਹਾਡੇ 'ਚੋਂ ਕਈ ਐਬਸੈਂਟ ਨੇ, ਇਸ ਸਕਰੀਨ 'ਤੇ ਲਾ ਦੇਣਗੇ, ਤੁਸੀਂ ਦੇਖਦੇ ਕੇ ਬੋਲੋ। ਮੈਂ 5-7 ਵਾਰੀ ਬੁਲਵਾਉਣਾ ਜੇ ਇਕੱਲੇ ਇਕੱਲੇ ਨੂੰ, ਇੱਦਾਂ ਛੱਡਣਾ ਕੋਈ ਨਹੀਂ ਜੇ। ਨਾਲੇ ਮੂੰਹ ਨਹੀਂ ਚਲਾਉਣਾ, ਇੱਕ ਬੋਲਣਾ ਹੁੰਦਾ ਮੂੰਹ ਐਵੇਂ ਕਰ ਲਿਆ, ਉਹ ਨਹੀਂ ਫਾਇਦਾ। ਇਹ ਜਾਣ ਲੱਗੇ ਗੁਰੂ ਰਾਮਦਾਸ ਦਾ ਇੰਨਾ ਪਿਆਰੇ ਪਿਆਰੇ ਅੱਖਰ ਨੇ, ਹੈ ਨਾ, ਕਿੰਨੀ ਪਿਆਰੀ ਬਾਣੀ ਹੈ। ਜਾਨ ਲਾ ਕੇ ਬੋਲੀਏ, ਜਾਨ ਬਣ ਜਾਏਗੀ, ਜਾਨ ਲਾ ਕੇ ਬੋਲਾਂਗੇ ਗੁਰੂ ਰਾਮਦਾਸ ਜਾਨ ਵਿੱਚ ਆ ਜਾਏਗਾ, ਜਾਨ ਬਣ ਜਾਏਗੀ। ਸਭ ਮੈਦਾਨ ਦੱਸ

ਮੈਂ ਅਕਸਰ ਬੱਚਿਆਂ ਨੂੰ ਕਹਿੰਦਾ ਹੁੰਦਾ, ਇੱਕ ਉਹਨਾਂ ਦੇ ਬੀਜ ਉਹਨੂੰ ਧਰਤੀ ਉੱਪਰ ਰੱਖ ਦੇ, ਉਹਦੇ ਉਗਣ ਦੇ ਚਾਂਸ ਨਹੀਂ ਹੁੰਦੇ ਆਖੋ ਵਾਲੇ। ਮੈਂ ਨਾ ਬੋਲ ਦਿਆਂਗਾ, ਸੇਵਾ ਬਿਰਥੀ ਚਲੀ ਜਾਣੀ ਜੀ ਆਖੋ ਵਾਲੇ। ਇੱਕ ਧਰਤੀ ਦੇ ਵਿੱਚ ਬੀਜ ਚਲਾ ਗਿਆ ਅਤੇ ਉਹ ਫਿਰ ਪੁਸਤਾਂ ਖਾਂਦੀਆਂ ਉੱਗੇ ਹੋਏ। ਜਿਹੜਾ ਵੀ ਸੇਵਾ ਸੱਚੇ ਪਾਤਸ਼ਾਹ ਤਰਸ ਕਰਕੇ ਲੈਂਦੇ ਆ, ਕੋਈ ਕਰਦਾ ਨਹੀਂ ਆਖੋ ਵਾਲੇ, ਤਰਸ ਕਰਕੇ। ਮਹਾਰਾਜਾ ਰਣਜੀਤ ਸਿੰਘ ਨੇ ਲਿਖਾਇਆ ਦਰਬਾਰ ਸਾਹਿਬ, ਗੁਰੂ ਰਾਮਦਾਸ ਨੇ ਤੁੱਟ ਕੇ ਮੇਰੇ ਤੋਂ ਸੇਵਾ ਲਈ ਆਖੋ ਵਾਹਿਗੁਰੂ। ਜਿਹੜਾ ਬੀਜ ਧਰਤੀ ਦੇ ਵਿੱਚ ਚਲਾ ਗਿਆ ਉਹ ਤੇ ਪਿੱਤਰਾਂ ਦਾ ਉਧਾਰ ਕਰ ਦਿੰਦਾ, ਜੇ ਸਿਮਰਤ ਸਭ ਕਿਲ ਵਿਖ ਨਸ ਹੈ ਪਿੱਤਰੀ ਹੋਏ ਉਧਾਰ। ਅਤੇ ਕੋਸ਼ਿਸ਼ ਇਹੀ ਕਰਨੀ ਆ ਆਪਾਂ, ਕਿਸੇ ਦਾ ਨਾਂ ਨਹੀਂ ਲੈਣਾ। ਆਓ ਆਨੰਦ ਸਾਹਿਬ ਦਾ ਪਾਠ ਕਰੀਏ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਜਿਹਨੇ ਤਰਸ ਕਰਕੇ ਸਾਡੇ ਸਾਰਿਆਂ ਕੋਲੋਂ ਸੇਵਾ ਲਈ, ਪ੍ਰਬੰਧਕਾਂ ਕੋਲੋਂ ਲਈ, ਐਸਿੰਗ ਕੋਲ ਤਬਲੇ ਦੀ ਸੇਵਾ ਲਈ, ਸਾਈਡ 'ਤੇ ਬਹਿੰਦੇ ਰਹੇ, ਪਿੱਛੇ ਬੱਚੇ ਬੈਠੇ ਨੇ। ਮੇਰੀ ਇੱਕੋ ਹੀ ਅਰਦਾਸ ਹੈ ਹੁਣ ਨਿਰਗੁਣ ਢਾਡੀ ਦੀ ਅਰਦਾਸ ਹੈ, ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਪਰਿਵਾਰਾਂ ਵਿੱਚ, ਸਾਡੇ ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ, ਸਾਨੂੰ ਮੱਤ ਦੇ ਚੰਗੀ, ਅਸੀਂ ਨਾਮ ਜਪੀਏ ਆਖੋ ਵਾਹਿਗੁਰੂ, ਚੰਗੀ ਚੰਗੀ ਮੱਤ ਦੇ ਅਸੀਂ ਵਾਹਿਗੁਰੂ ਆਖੀਏ, ਬਾਣੀ ਪੜ੍ਹੀਏ, ਇਆਂ ਖਾੜ ਚਲੋ ਹਰ ਲਾਹ ਆਗੇ ਵਸਨ ਸੇ ਲਾਓ। ਆਨੰਦ ਸਾਹਿਬ ਦਾ ਪਾਠ ਕਰੀਏ, ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ।

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਬਾਹੀ ਦੇ ਕੈਂਡਟ ਕੀਤਾ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਿਰਖੜੀਆਂ ਦੇ ਚੜ੍ਹੀ ਆ ਰਿਹਾ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾ ਸਵਾਸਾਂ ਸੰਗ ਨਭਾਈ,

ਸਿੱਖਾਂ ਦਾ ਮਨ ਨੀਵਾ ਬਹੁਤ ਉੱਚੀ ਬਤ ਬਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ

ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਪਿਛਲੇ ਦਿਨਾਂ ਤੋਂ ਹਰ ਰੋਜ਼ ਸ਼ਾਮ ਦੇ ਸਮੇਂ ਗੁਰਮਤਿ ਸਮਾਗਮ ਸਜਾਏ ਗਏ। ਅੱਜ ਸਮਾਗਮਾਂ ਦੀ ਸੰਪੂਰਨਤਾ ਹੋਈ। ਸਤਿਗੁਰੂ ਜੀ ਆਪ ਜੀ ਨੇ ਮਿਹਰਾਂ ਕੀਤੀਆਂ, ਤਰਸ ਕਰਕੇ ਬਾਣੀ ਗਾਇਨ ਕਰਨ ਦੇ ਬਾਲ ਬੁੱਧ ਬਖਸ਼ਿਸ਼ ਕੀਤੇ। ਸੱਚੇ ਪਾਤਸ਼ਾਹ ਜੀ

ਆਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਗੁਰੂ ਸਾਹਿਬ ਜੀ ਇਹਨਾਂ ਦਿਨਾਂ ਦੇ ਅੰਦਰ ਆਪ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕਰਕੇ ਆਪ ਜੀ ਦੀਆਂ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਭ ਦੇ ਕਦਮ ਕਦਮ ਲੇਖੇ

ਆਤ ਰੱਖਣੇ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਪਰਿਵਾਰਾਂ ਮੁਖੀ ਸੁੱਖ ਸ਼ਾਂਤੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਰਹਿਮਤਾਂ ਕਰਨੀਆਂ ਇਸੇ ਤਰ੍ਹਾਂ ਸਭ ਦੀ ਪਰਿਵਾਰਾਂ ਸ੍ਰਿਤੀ ਮੇਰ ਪਰਿਆਤ ਰੱਖਣਾ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ ਬੱਚੀ ਸਿਮਰ ਪ੍ਰੀਤ ਕੌਰ ਦੇ ਜਨਮ ਦੇ ਸ਼ੁਕਰਾਨੇ ਵਜੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੱਚੀ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਅੱਜ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਮਤਿ ਸਮਾਗਮ

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਹੋਣਾਂ ਦਾ, ਜੋ ਬਹੁਤ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਸਨ। ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਗਈ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਮਾਂ ਬਣੇਗਾ ਭਾਈ ਸਾਹਿਬ ਜੀ ਹੋਣਾਂ ਦਾ ਪ੍ਰੋਗਰਾਮ ਫਿਰ ਇੱਥੇ ਗੁਰਦੁਆਰਾ ਸਾਹਿਬ ਵਿਖੇ ਲੀਕਾਂਗੇ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਜਸ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰੇ ਉਪਗੁਰ ਭਾਈ ਸਾਹਿਬ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਰੀ ਵਿਖੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵਿਖੇ 25 ਅਗਸਤ ਤੋਂ 30 ਅਗਸਤ ਤੱਕ ਵੀ ਸੇਵਾ ਕਰ ਰਹੇ ਹਨ। ਸੋ ਆਪ ਨੂੰ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਵੀ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਸੁਖਾਸਣ ਦੀ ਸੇਵਾ ਹੋਵੇਗੀ, ਉਪਰੰਤ ਸਮਾਪਤੀ ਪੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਦਿਆਇ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਧਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੂੰ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਲ ਜਗਮਾਪ ਕਰਨਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਪਰਿਵਾਰਾਂ ਵਿਖੇ

ਪੈ ਰਹਿਣ, ਸੁੱਖ ਦੀ ਬਤੀਤ ਕਰਾਉਣੀ। ਐਸ ਵਰੇ ਆਪ ਜੀ ਦੇ ਸੁਖਾਸਨ ਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

ਸਿਆਵਾ ਜਿਨ ਨਾਨਕ ਸਤਿਗੁਰ ਜੀਆ ਤਿਨ ਹਰ ਪੂਜਕ ਪੂਜ

Voli sotto le ali.

ਇਹ ਕੀਰਤਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ।

ਸੋ ਗੁਰ ਸੋ ਜੱਟੀਆ ਤੁਦ ਜਿਸ ਪਾਸ ਬੈਠਿਆ ਸੋਹੀਆ

ਫਤਿਹ। ਗੁਰੂ ਕੀ ਸਾਧ ਸੰਗਤ, ਭਾਦਰੋਂ ਦਾ ਮਹੀਨਾ ਆਰੰਭ ਹੋਇਆ, ਸਤਿਗੁਰੂ ਸਭ ਦਾ ਸੁੱਖ ਦਾ ਬਤੀਤ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਜਪ

ਤਾਂ ਇਕਨ ਚੱਲਾ ਨਾਲ ਕਿਵਸਤਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਕਾ ਦੁੱਖ ਸੁੱਖ ਪਾਈਐ ਇਕਲਾ ਹੁਕਮੀ ਬਖਸ਼ੀਸਾ ਇੱਕ ਹੁਕਮੀ ਸਦਾ ਪਵਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨੀਸਾਣ

ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਦਵਾ ਨਾਨਕ ਏ ਵਾ ਜਾਣੀਐ ਸਭ ਆਪੇ ਸੱਚਿਆ।

ਮੰਨਾ ਸਗਲ ਤੁਹਾ ਮਨ ਬੁੱਧ ਮੰਨਾ ਸਗਲ ਬਮਨ ਕੀ ਸੁਧ ਮੰਨਾ ਮਚੂਟਾ ਨਾ ਕਾਏ ਮੰਨਾ ਨਿਮਕਾ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਬਸ ਪ੍ਰਗਟ ਜਾਏ

ਜੋਤਿ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਘ ਝੂਰ ਰਾਮ ਕੋਰ

ਪੁੱਤਰ ਬਾਬਾ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਰਪਾਰ ਹੋਏ।

ਭਰੀਆ ਹੱਥ ਬੈ ਤਨ ਦੇ ਪਾਣੀ ਧੋਤਾ ਉਤਰ ਸੁਖੇ ਬੂਤ ਮਲੀ ਤੀ ਕੱਪੜ ਹੋਏ ਦੇਸਾ ਬੂਨ ਲਈਆ ਉਦੋ ਏ ਪ੍ਰਿਆ ਮਤ ਪਾਪਾਂ ਕਾ ਸੰਗ ਉਦੋ ਪੈ ਨਾਮ ਕੈ ਰੰਗ।

ਸੁੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚਾ ਕਹੋ ਜਾਣੇ ਸੋਏ ਜੀ ਬੜੇ ਆ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਨ ਨਾ ਸਮਾਏ ਕੀਤੀ ਮੰਗਾ ਜੂ ਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ

ਕਾ ਕੋਏ। ਜੇ ਕੋ ਖਾਏ ਗਏ ਆਖਣ ਬਾਏ, ਉਹ ਜਾਣੈ ਜਿਤੀਆਂ ਮੈਂ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਪੇ ਕੇ ਹੀ ਗੇ।

ਆ ਮੁੱਲੋਂ ਮਲੀ ਆਖਿਆ ਨਾ ਜਾਈ, ਆਖਾ ਕਰੇ ਨਿਵਲਾਈ, ਆਖੈ ਵੀਰ ਪਾੜ ਪੁਰਾਣੀ, ਆਖੈ ਪੜੈ ਕਰੈ ਵਖਿਆਣ, ਆਖੈ ਬ੍ਰਹਮੈ, ਆਖੈ ਇੰਦੇ, ਆਖੈ ਗੁਪੀਤੈ ਗੋਵਿੰਦ, ਆਖੈ ਈਸ਼ਰੇ, ਆਖੈ ਸਿੱਧ, ਆਖੈ

ਸੋ ਦਰ ਕਿਹਾ ਸੋ ਕਰ ਕਿਹਾ ਦਿੱਤਾ ਸਰਬ ਸੰਭਾਲੇ ਵਾਜੀ ਨਾਦ ਅਨੇਕਾ ਸੰਖਾ ਕੀਤੇ ਵਾਮਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵਹਿ ਚੇਤ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੂ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੀਪ ਦਿਆ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਧੀਰੀ ਅੜਸਰ ਦੀਥ ਨਾਲੇ

ਸੰਸਾਰ ਜਿਸ ਹੱਥ ਜੋਰ ਕਰਵੇਖਾ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਬਾਣੀ ਅਗਨੀ ਪਾਤਾ ਦੇਵੇ ਧਰਤੀ ਥਾਵਰ ਕੀਰਤਨ ਮੁਸਾਦ ਸਵੇ ਜੀ ਜੁਗਤ ਕੇ ਰੰਗ

ਦੇਸ ਕੇਤੇ ਸਿਰਬਦਨਾਥ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾਗ ਨਿੰਦ ਕੇਤੀਆਂ ਸੁਰਤੀ ਸੇਵਾ ਕੇਤੇ

ਤਿੱਥਾ ਘਾੜ ਤਕਣੀਐ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੂ ਕਹਿ ਪਿਛੈ ਪਛਤਾਏ ਤਿੱਥਾ ਕਰੀਐ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੂਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੂਰ ਮਹਾਂਬਰ ਸੂਰ ਤਿਨ ਮੈਂ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ।

0: ਭੇਕ ਕੂ ਕਹਿ ਨ ਸਕਤ ਕੇ
1: ਅਚਲ ਮੂਰ ਦੇਨ ਪ੍ਰਕਾਸ਼ ਅੰਤੋਜ ਕਹਿ ਜਾ
0: ਕੋਟ ਇੰਦਰ ਇੰਦਰਾਨ ਸਾਹੀ ਸਹਾਨ ਗਣਜਾ ਤ੍ਰੇ ਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤਰਣ ਕੈਤ ਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਭੁਜੰਗ ਬ੍ਰਿਆਦ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏ ਕੈ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਬੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਦਰਬਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੀਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਵਕੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਿਰਾਰੰਗ ਨਮਸਤੰ ਕਰਤਾਰੰਗ ਨਮੋ ਨਮੋ ਸਰਵਤੰਦੇ ਨਮੋ ਸਰਵਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖੰ ਨਮੋ ਸਰਵਭੁਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗ

ਭਜਨ ਪ੍ਰਿਆਰ ਛੰਦ ਨਮੋ ਸਰਾ ਮਾਨੇ ਸਮਸਤੀ ਨਜ਼ਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਾਲ ਕਾਲੇ ਨਮੋ ਸਰਾ ਪਾਲੇ ਨਮੋ ਸਰਬ ਗਾਉਣੇ ਨਮੋ ਸਰਾ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਪਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਨਾਦੇ ਨਮੋ ਪਾਨ ਪਾਨੇ ਨਮੋ ਬਾਰ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਮੂਤੇ

ਵਿਦੇ ਨਮੋ ਸ਼ਸਤਰ ਬਾਣੀ ਨਮੋ ਅਸਤਰ ਬਾਣੀ ਨਮੋ ਬ੍ਰਹਮ ਗਿਆਤਾ ਨਮੋ ਲੋ ਮਾਤਾ ਅਭੇਖੀਆ ਪਰਮੀਆ ਭੁਗੀਆ ਭੁਗਤੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਹਰਤਾ ਨਮੁਰਾ ਰੂਪੇ ਨਮੋ ਸਾ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਵਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਹਿਦਾਨੰ ਸਰਵੰ ਵਰਣਾਸੀ

ਪੁਰਖਾਂ ਦੇਸ਼। ਧਰਮ ਤਾਂ ਸੋ ਪਰਮ ਰਹਿ ਭੂਤ ਲਖ ਬੀਸਾ ਅੰਗਰਾ ਨਾਨੰਗ ਜਾ ਕੇ ਜਾਤ ਪਾ ਨਾਨਾਮ ਗਰਭ ਗੰਜਾ ਦੁਸ਼ਟ ਬੰਜਨ ਮੁਲਦਾਏ ਕਾਮ ਆਪ ਰੂਪ ਅਮੀ ਗਣਸਤਾ ਇਹ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮ ਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ

ਕਿਆ ਕਾਮੇ ਭੁਜੰਗ ਪ੍ਰਿਆਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ

ਪਵਿੱਤਰ ਪਰਤੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ੰਤ ਵ ਪ੍ਰਸਾ ਕਥਦੇ ਕਿਆ ਸ਼ਿਜ ਦੀਸਾ ਕਿਆ ਭਿਜ ਪਿਸਿਆ ਕਿਆ ਗੰਜ ਕਰਮ ਕਿਆ ਪੰਜ ਭਰਮ ਕਿਆ ਭਿਜ ਲੁਕਾ ਕਿਆ ਦਿਤ ਸੁਕਾ ਕੇ ਵਧੂਤ ਵਰਣ ਕੇ ਵਿਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਣ ਕੇ ਸਰਵਾਯ ਵਰਣ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਕੇ ਅਨੁਪਾਨੂਪ ਕੇ ਆਦ ਦੀਵ ਹੈ ਕੇ ਆਪ ਭੀਮ ਹੈ।

ਸਿਧਾਂਤ ਹੈ ਕਿ ਰਾਜ ਕਰੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਰੀ ਹੈ, ਕਿ ਸਰਵਤਰ ਮਾਨਿਆ, ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੇ, ਕਿ ਸਰਵਤਰ ਭਾਉਣੇ, ਕਿ ਸਰਵਤਰ ਦੇਸਾ, ਕਿ ਸਰਵਤਰ ਬੇਸਾ, ਕਿ ਸਰਵਤਰ ਰਾਜਾ, ਕਿ ਸਰਵਤਰ ਸਾਜਾ, ਕਿ ਸਰਵਤਰ ਦੀਨਾ, ਕਿ ਸਰਵਤਰ ਅਣੀਨਾ, ਕਿ ਸਰਵਤਰ ਜਾਹੋ, ਕਿ ਸਰਵਤਰ ਪਾਹੋ, ਕਿ ਸਰਵਤਰ ਦੇਸਾ, ਕਿ ਸਰਵਤਰ ਬੇਸਾ, ਕਿ ਸਰਵਤਰ ਕਾਲਾ, ਕਿ ਸਰਵਤਰ ਬਾਲਾ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜਾ, ਕਿ ਸਰਵਤਰ ਰਾਜਾ, ਕਿ ਸਰਵਤਰ ਸੂਖਾ, ਕਿ ਸਰਵਤਰ ਭੂਖਾ, ਕਿ ਸਰਵਤਰ ਤਰਾਣ, ਕਿ ਸਰਵਤਰ ਪ੍ਰਾਣ, ਕਿ ਸਰਵਤਰ ਦੇਸਾ, ਕਿ ਸਰਵਤਰ ਭੇਸਾ, ਕੇ ਸਰਵਤਰ ਮਾਨਿਆ ਸਦਾ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭੰਨ, ਕੇ ਸਰਵਤਰ ਮਨ, ਕੇ ਸਰਵਤਰ ਇੰਦਰ, ਕੇ ਸਰਵਤਰ ਚੰਦਰ, ਕੇ ਸਰਬੰ ਕਲੀਮ, ਕੇ ਪਰਮੰ ਫਾਹੀਮ, ਕੇ ਆਕਲ ਅਲਮ, ਕੇ ਸਾਹਿਬ ਕਲਮ, ਕੇ ਉਸ ਨਾਲ ਵਜੂ ਹੈ ਤਮਾਮ ਰਜੂ ਹੈ, ਹਮੇਸ਼ਰ ਸਲਾਮ ਸਲੀਖਦਮ ਦਮ, ਗਨੀਮਲ ਸ਼ਿਕਸਤੇ ਗਰੀਮਲ ਬਰਸਤ, ਮਿਲੰਦਲ ਮਕਾਨ ਜਮੀਨਲ ਜਮਾਨਾ,

ਇਹ ਜਾਹ ਰਾਜ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਿਸ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਮਾਗ ਹੈ ਕਿ ਉਸਨ ਜਰਾਗ ਹੈ ਕਿ ਕਾਮਰਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿਹਾਂਦਾ ਕਿ ਰਾਜ ਕਰਿੰਦਾ ਕਰੀਮ ਅਲ ਕਮਾਲ ਹੈ ਕਿ ਉਸਨ ਜਮਾਲ ਹੈ ਗਨੀਮ ਅਲ ਖਿਰਾਜ ਹੈ ਗਰੀਬ ਉਲਨਵਾਜ ਹੈ ਹਰੀ ਫੁਰਸ਼ ਕੰਨ ਹੈ ਰਾਸਲ ਬਿਕੰਨ ਹੈ

ਕੀ ਜੁੜਤ ਹੈ, ਜਮਾਲ ਹੈ, ਕੀ ਅਚਰੰਗ ਪ੍ਰਕਾਸ਼ ਹੈ, ਕਿ ਮਿੱਤੋ ਸਵਾਸ ਹੈ, ਕੀ ਅਜਵਾ ਸਰੂਪ ਹੈ, ਕਿ ਮਿੱਤੋ ਬਭੂਤ ਹੈ, ਕਿ ਮਿੱਤੋ ਪਛਾ ਹੈ, ਕੀ ਆਤਮ ਪ੍ਰਭਾ ਹੈ, ਕੀ ਅਚਰੰਗ ਅਲੰਗ

ਕਰੁਣਾਲੀ ਹੈ, ਅਰਕਾਲੀ ਹੈ, ਖਲਖੰਡਨ ਹੈ, ਮੈਂ ਮੁੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬੋਵਾਰਨ ਹੈ, ਤ੍ਰਿਤ ਕੀ ਧਰਨ ਹੈ, ਜਗ ਕੀ ਕਰਨ ਹੈ, ਮਨਮਾਨੀ ਹੈ, ਜਗਜਾਨੀ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਪਾਸੀ ਹੈ, ਸਰਬਨਾਸੀ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਵਰ ਹੈ, ਜਗਦੇ

ਗਿਆਨੀ ਨਮੋ ਭੁਜ ਬੁੱਧੀ ਨਮੋ ਪਰ ਪਾਨੀ ਨਮੋ ਕਲਾ ਕਰਤਾ ਨਮੋ ਛਾਂਦ ਰੂਪੇ ਨਮੋ ਇੰਦਰਿੰਦਰੀ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ

ਪੱਖ ਅਕਾ ਦਿਆਲ ਲੇਖਾ ਭੇਖਾ ਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੂਨੀ ਅਮੂਨੀ ਨਾ ਰਾਗੇ ਨਾ ਰੰਗੇ ਨਾ ਰੂਬੇ ਨਾ ਰੇਖੇ ਆ ਕਰਮੰਗਾ ਪਰਮੰਗਾ ਗੰਜੇ ਆ ਲੇਖੇ ਭੁਜੰਗ ਬ੍ਰਿਆਰ ਛੰਦ ਨਮਸਤੁਲ ਵਰਣਾਮੇ ਸਮਸਤੁਲ ਵਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਇੰਦਰ ਕਾਮੰਗ ਬਬੂਤੇ ਸਮਸਤਲ ਸਰੂਪੇ

ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰਨ ਕੇ ਦੇਹ ਰਿਓ ਘਰ ਜੋਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਉਮਰ ਕੂਣ ਦੇਖੀਏ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਭਾਏ ਕਿਰਪਾ ਤੇ ਏਕ ਰਤੀ ਮਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸਿੱਖ ਉਦਤਾ ਭਾਉਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਬੂ ਬਲੀ ਬੇਨਾਵਨ ਸੀਸ ਨ ਜਾਤ ਵਿਚਾਰੇ ਏਤੇ ਪੈਦਾ ਕਾਂ ਪੈ ਪੂਪਤਾ ਅੰਤ ਕੋ ਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮ੍ਰਿਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਦ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਪੂਪਤਾ ਕੌਣ ਕਰੇ ਨਹੀਂ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇ।

ਸਦਾ ਸੁਚਿਆਰ ਹਜ਼ਾਰ ਕਲੇਖਾ ਸ੍ਰੀ ਭਗਵਾਨ ਭਜੇ ਮਨ ਭੂਪਦੇ ਕਰਤੀ ਮਨ ਏਕ ਨ ਲੇਖਾ ਸੋਧ ਸੇ ਬਹਾਦੁੰਦ ਬਾਸੋ ਸਾ ਸੁਣਾਂਦਰ ਜਾਨ ਦਰੈਂਗੇ ਭਾਰੀ ਘੁਮਾਰ ਭਰੇ ਮਨ ਬਾਕਰ ਪਰਬਤ ਪੰਖਾ ਲੇ ਨਹ ਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆ ਜਹਾਂ ਨਿਦਾਨ ਚਲੈਂਗੇ ਵੀਰਾ ਪਾਰ ਬਡੇ ਬਰਿਆਰ ਅਵਚਾਹਰਾ ਸਾਰ ਕੀ ਧਾਰ ਪਸ਼ਈਆ ਤੂਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾ

ਗੇ ਬਾਬੁੰਜ ਖਬਾਂਗੇ ਸਾਰ ਸੁੰਬਰ ਸੰਨ ਫਿਰ ਰਾਜਾ ਛਤਰ ਸਵੈ ਵਲੂ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜਾਉਂ ਤਰਲ ਕੋ ਰਾਜ ਕਰੇਂਗੇ ਕੋਰਸ਼ਨਾਰ ਗਜਾਦਕ ਦਾਨ ਨੇ ਸੁੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤਾ ਅੰਧ ਫਸੇ ਜਾਂ ਵਾ ਪਰੇਂਗੇ ਜੀ ਨਰ ਸ਼੍ਰੀ ਪਰ ਕੇ ਪ੍ਰਸਾਦ।

ਚੌਪਈ ਸਾਹਿਬਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਆਦਰ ਇੱਛਾ ਪੂਰਨ ਹੋਵੇ ਤਿਤਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਖ ਸਵੈ ਤੁਮ ਕਾਬੂ ਆਪ ਹਾਰਦਾ ਮਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭੈ ਰਣ ਕਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਨ ਜੋ ਬਾਰ ਚਾਹੋ ਸੋ ਤੁਮ ਦੇ ਪਾਓ।

ਸਕਲ ਪ੍ਰਜਾ ਜਨਿਆ ਸਵਾਰੀ ਸਿਵਕਨ ਗੁਰੂ ਸਭ ਗੁਰੂ ਸਗਦੀਆ ਸਤਰਨ ਕੋ ਪਾਲਮੋ ਬਲ ਕੀਆ ਕੜ ਕੜ ਕੇ ਅੰਦਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾ ਚੀਟੀ ਤੇ ਕੁੰਜਰਿਆ।

ਸਮਸਤਮ ਸੰਸਾਰਾ ਏਕਾ ਰੂਪਾ ਨੋ ਸਰੂਪਾਰੰਗ ਪਯੋ ਰਾਵ ਕਈ ਭੂਪਾਂਡਾ ਧੀਰਜ ਸੇਤਜ ਕੀਨੀ ਅਤਪਜ ਖਾਨ ਬਹੁਰ ਰਾਜਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਨ ਬੈ ਸੰਗਰ ਕੈਠਾ ਸਿਗਰੀ ਸੇਠ ਦਿਖਾਏ ਚੰਬਵਾ ਜੁਗਾ ਸਰੂ ਸਵੰਬਵ ਅਵਰਸ਼ਾ ਮੇਰੀ ਤੁਮ ਕਰੋ ਸਿੱਖਿਓ ਵਾਰ ਆ ਸਿੱਖ ਸੰਗਰੋ ਦੁਸ਼ਟ ਜਤੇਠ ਉਤਪਾਤਾ ਸਗਲ ਮਨੇਸ਼ ਕਰੂ ਨਨਕਾਤਾ ਜੇ ਆ ਤੁਤਵ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤ ਵੇ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ ਸਭ ਟਾਰੇ।

ਪ੍ਰੀਤ ਮੈਂ ਸ਼ਰਨ ਦੇਹਾਰੀ ਆਪ ਹਾ ਦਲਿਹੂੰ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟਾ ਦੁਖ ਦੇ ਲਿਓ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਮਰਾਤਾ ਕਿਰਬੈ ਸਕਲ ਦੇ ਕੋਹਰਤਾ ਦੁਸ਼ਟ ਦੁਖੀਨ ਕੋਸ਼ਾ

ਕੇ ਰਾਮ ਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੀਰਿਆ ਤੂੰ ਸਦਾ ਰਹੁ ਕਰਨਾਲੇ।

ਸਾਹਿਬ ਹੈ। ਨਾਮ ਜਿਨਕਾ ਮਨਮਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ।

ਸ਼ਬਦਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਦਿਨਕਰ ਧਾਰੀਆ ਪੰਚ ਦੂਰ ਤੁਰਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ।

ਕਰ ਕਿਰਪਾ ਕਰਵੇ ਕੱਟੇ ਗਾ ਨੰਜਨ ਸਾਰਿਆ ਅੰਦਰੋਂ ਜਨਕਾ ਮੂਹ ਤੁਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਯੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵਾ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਭਰਮ ਭੁੱਲਾ ਫਰੇ ਦਹਿ ਦਿਸ

ਇਹ ਮਨ ਚੰਚਲਾ ਚਤੁਰਾਈ ਕਹਿੰਦਾ ਨਾ ਪਾਇਆ, ਚਤੁਰਾਈ ਨਾ ਪਾਇਆ ਕਹਿੰਦਾ ਤੂੰ ਸੁਣਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਬ੍ਰਹਮ ਬੁਲਾਇਆ, ਵਾਹਿਤ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਦਸੈ ਵਿੱਚੋਂ ਜਨਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿੰਦਾ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ ਇਹ।

ਸਤਿਨਾਮ ਕੀਚਾ ਜਦ ਅੰਤ ਪਛੋਂ ਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵਾ ਧੀਰੇ ਨਾਲੇ ਕਹਿ ਨਾਨ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੋਚਰਾ ਤੇਰਾ ਅੰਤਰ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਦੀ ਰਾਖਾ ਤੂੰ ਆਪ ਖਾਣੇ ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੂਰ ਨਾਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਾ ਤੁਧ ਪਾਏ ਵੇ ਪ੍ਰਸਨ ਆਇਆ

ਚਲਾ ਹਿਤਮ ਚੱਲਾ ਸਵਾਮੀ ਹੋਰ ਕਿਹਾ ਜਾਣਾ ਮੰਨਦੇ ਰੇ ਜੇਬ ਤੂੰ ਚਲਾ ਹਿਤਵਾ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ।

ਸਹਿਜੇ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤਾ ਸੰਜਮ ਰਹੇ ਕਰਮ ਕਮਾਏ, ਸਹਸੇ ਜੀਓ ਮਲੀਨ ਹੈ ਕਿ ਸੰਜਮ ਤੂਤਾ ਜਾਏ।

ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀਸ ਪੰਚਾ ਨਾਹੀ, ਮਨਸਾ ਸਾ ਸਮਾਣੀ, ਜਨਮ ਰਾਜਨ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜੇ ਮਨ ਨਿਰਮਲਾ, ਸਦਾ ਰਹੇ ਗੁਰੂ ਨਾਲੇ, ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮ ਸੇਖਾ ਕੋਈ, ਜੀਉ ਰਹਿ ਗੁਰੂ ਨਾਲੇ, ਗੁਰ ਕਾ ਚਰਨ ਹਿਰਦੈ ਤੇ ਆਏ।

ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜੇਤ ਮਨ ਲਾਗਾ ਇਹ ਹੁਆ ਸਮਾਵ ਸ਼ਬਦ ਸੇਤੀ ਮਨ ਮਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਉਹ ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਉਮਰਤਾਏ ਹੁਕਮ ਵਰਤਾਏ ਆ ਵੇਖਾ ਗੁਰਮਾ ਕਿਸੇ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੈ ਏਕਾ ਸਿਉਂ ਨਿਵਲਾਏ ਕਹਿ ਨਾਨਕ ਆਪ ਕਰਤਾ ਆਪੇ

ਬ੍ਰਹਮ ਸੁੱਤਾ ਸੁੱਤਿਆਂ ਨੈਣ ਬਿਹਾਰੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਮਸੀਆ ਬੁਲਾ ਅੰਮ੍ਰਿਤ ਬਾਣੀ ਕਹਿ ਰਾਨ ਸੋਤਰ ਪਾਏ ਜਿਸਨੂੰ ਅੰਦਨ ਹਲ ਬਲਾਕਾ ਜਾਗਤ ਰਹਿਣ ਬਿਹਾਰੀ।

ਉਸ ਨੂੰ ਕਿਉਂ ਭਜਨ ਸਕੀ ਜਿਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇਲਾਏ ਗੁਰਮਾ ਸਦਾ ਸੰਭਾਲੀਆ ਕਹਿ ਰਾਨ ਗਏ ਬੜਦਾਤਾ ਸੁਖ ਮਨੋ ਮਸਾਰੀਆ ਜੈ ਸੀ ਆਗਨ ਉਦਰ ਬੈ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਕੇ ਅੰਦਰ ਚਾਇਆ

ਅਪਸਰਾ ਮੁਜੇ ਬਾਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਨਾਨ ਮਿਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲ ਕਹਿ ਮੁਲਣਾ ਪਾਇਆ ਜਾਏ ਬੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਆਸਾ ਸਤਿਗੁਰੂ ਜੀ ਮਿਲਾ ਤੈਨੂੰ ਸਰਸੰ ਪੀਆ ਵਿੱਚੋਂ ਆਪ ਜਾਏ ਜਿਸਦਾ ਜੀਆ ਤਹਿ ਮਿੰਦਰੈ ਹਰ ਵਸੀ ਮਨਿਆਏ

ਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤਾ ਜਿਚਰਾਰ ਸਪੱਲਾ ਨਾ ਪਾਏ।

ਸਿਮੜਾ ਸਾਹਿਬ ਵਿਸਰੇ ਜਾਂ ਹਰ ਵਸੀਮਨ ਆਏ। ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਨਿਮੈ ਆਇਆ, ਅਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਮੈ ਆਇਆ। ਹਰੇ ਆਪੇ ਮਾਤਾ ਆਪੇ ਪਿਤਾ

ਰਗਾਉ ਸਖੀ ਕਿਨੇ ਮੰਦਰ ਬਣਿਆ ਹਰਗਾਉ ਮੰਗਾ ਨੇ ਸਖੀਆ ਸੋਗ ਦੂ ਨਾ ਵਿਆ ਪਏ ਗੁਰ ਚਰਨ ਨ ਲਾਗੇ ਦਿਨ ਸੁਭਾਗੇ ਆਪਣਾ ਮਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸਬੋਗੋ ਕਹਿ ਰਾਨ ਪ੍ਰਵਿਆ ਮਿਲਿਆ ਕਰਨ ਕਾਲਨ ਜੋਗੋ ਇਹ ਸਰੀਰਾ ਮੇਰਿਆ ਸਜਮੈ ਆਏਕਾ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮੈ ਆਇਆ ਜਨ ਹਰਦੀਰਾ ਰਚਨ ਰਚਿਆ ਸੁਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੁਆ ਜਨ ਸਤਿਗੁਰ ਸੁਚਿਤ ਲਾਇਆ

ਦਿਸੇ, ਸਰਗੁਣ ਮਿਲਿਆ ਦਿਵ ਦਿਸ਼ਟਾ ਹੋਈਏ, ਸਰਬ ਨੂੰ ਮੇਰੇ ਹੋ, ਸਾਚਾ ਸੁਣਨਾ ਨੂੰ ਬਿਠਾਏ, ਸਾਚਾ ਸੁਣਨਾ ਨੂੰ ਬਿਠਾਏ, ਸਰੀਰ ਲਾਏ ਸੁਣੋ ਸਰਬਾਣੀ, ਜੇ ਸੁਣੀ ਮੰਦਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਾਕ ਬਣਾਣੀ, ਤਾਂ ਕੀ ਕਰ ਕਹੀ ਨਾ ਜਾਏ, ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚਾ ਸੁਣਨਾ ਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਰਾਖੈ, ਵਾਜਾ ਪਾਉਣ ਮਜਾਇਆ, ਵਜਾਇਆ ਵਾਜਾ ਪਾਉਣ ਨੂੰ ਦੁਬਾਰੇ, ਪ੍ਰਗਟ ਕੀਏ ਦਸਵਾਂ ਗੁਰ ਖਾਇਆ, ਗੁਰਦੁਆਰਾ ਲਾਏ ਪਾਵਨੀ, ਕਨਾ ਦਸਵਾਂ ਦੁਆਰ ਦਿਖਾਇਆ, ਤੈਨ ਏਕ ਰੂਪ ਨਾ ਨਮ ਨਿਦਾ, ਤਿਸਦਾ ਅੰਦਰ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਆ, ਗੁਫਾ ਅੰਦਰ ਰਾਖੈ, ਵਾਜਾ ਪਾਉਣ ਮਜਾਇਆ,

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨਾਉ ਨਿ ਦਿਆਵੈ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ

ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਸਭਨਾਂ ਨੂੰ ਨਾਮ ਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ, ਸਾਵਣ ਦਾ ਮਹੀਨਾ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਸਤਿਗੁਰੂ ਜੀ, ਆਉਣ ਵਾਲਾ ਮਹੀਨਾ ਭਾਦੋਂ ਦਾ ਸੱਚੇ ਪਾਤਸ਼ਾਹ ਜੀ, ਸਮੂਹ ਸਰਬੱਤ ਲਈ ਸੰਗਤਾਂ ਲਈ ਸੱਚੇ ਪਾਤਸ਼ਾਹ ਜੀ ਸੁਹਾਵਣਾ ਹੋਵੇ। ਚੜ੍ਹਦੀ ਕਲਾ ਵਾਲਾ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ। ਦਰ ਕਰਦੇ ਪ੍ਰੀਤਵਾਨ ਸਰਦਾਰ ਜੀਤ ਰਾਏ ਸਿੰਘ, ਸਰਦਾਰ ਤਕਦੀਰ ਸਿੰਘ, ਸਤਿਗੁਰੂ ਜੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਜੀ। ਕਿਰਪਾ ਕਰਨੀ, ਅਰਦਾਸ ਬੇਨਤੀ ਦਰ 'ਤੇ ਪ੍ਰਵਾਨ ਕਰਨੀ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀ ਦਾਤ

ਸੁਆਮੀ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਇਸ ਵੇਲੇ ਆਪ ਜੀ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਕਿਰਪਾ ਜੀ। ਪਾਵਨ ਹੁਕਮ

ਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹ ਸੰਗਤ, ਅੱਜ ਭਾਦਰੋਂ ਦਾ ਮਹੀਨਾ ਆਰੰਭ ਹੋਇਆ, ਸਤਿਗੁਰੂ ਆਰੰਭ ਹੋਇਆ ਸਭ ਦਾ। ਭਾਦਰੋਂ ਦਾ ਮਹੀਨਾ ਸਭ ਦਾ ਸੁੱਖ ਦਾ ਬਤੀਤ ਕਰਾਉਣ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਥਿਰਕਣ ਜੀ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਆਵਾਜ਼ ਦੇ ਕੀਰਤਨ ਰਾਗੀ ਜੱਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਪੇਖ ਕੀਆ ਦੇਹੀ ਦੁੱਖ ਦੀਆ, ਸਹ ਵਿੱਚ ਆਪਣਾ ਕੀਆ ਨਾ ਖਾਇਆ, ਸਾਧ ਗਵਾਇਆ ਬਹੁ ਦੁੱਖ ਪਾਇਆ, ਦੂਜਾ ਪਾਇਆ ਬਸਤਰ ਨਾ ਪਹਿਰੇ, ਅਹਿਣਸ ਕਹਿ ਰੇ ਮੂਣ ਵਿਗੁਤਾ ਕਿਉਂ ਜਾਗੈ, ਗਰਬਣ ਸੂਤਾ ਪਾਗੂ ਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ ਸਰਸ਼ਾਈ ਪਾਈ, ਮੂਰਖੰਦੈ ਪਤ ਗਵਾਈ,

ਸਤਿ ਪਿਆਰ ਨਾਉ ਸੁਨਮਨ ਰਹਿਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੈ ਜੀਓ ਤਰਤ ਕਾਇਆ ਸਾਧ ਕਹਿ ਦੇਹ ਕਰਤਾ ਪੀਓ।

ਪ੍ਰਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਜੀਅੜਾ ਅਗਨ ਬਰਾਬਰ ਤਪੈ ਪਿਤਰ ਵਗੈ ਕਾਤੀ

ਸੁਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ।

दयाल पुरख मेहरबाना, हर नानक साच वखाना।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ, ਗੁਰੂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਸੋਰਠ ਰਾਗ ਦੀ ਬਾਣੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਹਨ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਦੁੱਖਾਂ ਦਾ ਜਿਹੜਾ ਆਉਣਾ ਜਾਣਾ ਸੀ, ਰੋਗ ਆਉਂਦੇ ਸਨ ਜ਼ਿੰਦਗੀ ਦੇ ਵਿੱਚ, ਉਸ ਪਾਸੇ ਤੋਂ ਬੰਨਾ ਪਾ ਦਿੱਤਾ ਹੈ, ਰੋਕ ਲਾ ਦਿੱਤੀ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਕਹਿੰਦੇ ਨੇ ਰੁਕਾਵਟ ਨੂੰ ਰੋਕਣਾ। ਜਿਵੇਂ ਇੱਕ ਕਿਸਾਨ ਆਪਣੇ ਖੇਤ ਵਿੱਚ ਬੰਨਾ ਪਾ ਕੇ ਪਾਣੀ ਨੂੰ ਰੋਕਦਾ ਹੈ, ਤਾਂ ਕਿ ਖੇਤ ਦੀ ਚੰਗੀ ਤਰ੍ਹਾਂ ਸਿੰਚਾਈ ਹੋ ਸਕੇ, ਖੇਤ ਚੰਗੀ ਤਰ੍ਹਾਂ ਸਿੰਜਿਆ ਜਾ ਸਕੇ। ਕਿਸਾਨ ਨੂੰ ਪਤਾ ਹੈ ਕਿ ਜੇ ਬੰਨੇ ਪਾਵਾਂਗੇ ਤਾਂ ਹੀ ਖੇਤ ਦੀ ਚੰਗੀ ਤਰ੍ਹਾਂ ਸਿੰਜਾਈ ਹੋਏਗੀ, ਪਾਣੀ ਨੂੰ ਰੋਕ ਰੋਕ ਕੇ ਲਾਇਆ ਜਾ ਸਕੇਗਾ। ਬੰਨਾ ਦਾ ਇੱਥੇ ਅਰਥ ਹੈ ਰੁਕਾਵਟ, ਰੋਕ ਲਾਉਣੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੇ, ਪਰਮੇਸ਼ਰ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਬੰਨਾ ਲਾ ਦਿੱਤਾ ਹੈ। ਕਿਸ ਪਾਸੇ? ਜਿੱਥੋਂ ਦੁੱਖ ਆਉਂਦੇ ਸਨ, ਰੋਗ ਆਉਂਦੇ ਸਨ, ਜਿੱਥੋਂ ਵਿਕਾਰ ਆਉਂਦੇ ਸਨ, ਉਸ ਪਾਸੇ ਤੋਂ ਬੰਨਾ ਲਾ ਦਿੱਤਾ ਹੈ, ਉਸ ਪਾਸੇ ਰੋਕ ਲਾ ਦਿੱਤੀ ਹੈ। ਬੰਨਾ ਲਾਉਣ ਕਰਕੇ ਕੀ ਹੋਇਆ? ਦੁੱਖ ਰੋਗ ਕਾ ਡੇਰਾ ਭੰਨਾ। ਦੁੱਖਾਂ ਦਾ, ਰੋਗਾਂ ਦਾ ਜੋ ਡੇਰਾ ਸੀ, ਜਮਾਵੜਾ ਸੀ, ਘਰ ਸੀ, ਉਸ ਡੇਰੇ ਨੂੰ ਭੰਨ ਦਿੱਤਾ ਹੈ, ਤੋੜ ਦਿੱਤਾ ਹੈ। ਬਾਣੀ ਆਖਦੀ ਹੈ, ਇਹ ਇੱਕ ਕਿਲੇ ਦੀ ਨਿਆਈ ਹਨ। ਲੱਭ ਹੈ, ਲੋਭ ਹੈ, ਅਹੰਕਾਰ ਹੈ, ਤ੍ਰਿਸ਼ਨਾ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦਾ ਇੱਕ ਮਜ਼ਬੂਤ ਕਿਲਾ ਹੈ। ਕੋਈ ਸੂਰਵੀਰ ਹੁੰਦਾ ਹੈ, ਬਹਾਦਰ ਬਲੀ ਹੁੰਦਾ ਹੈ, ਜੋ ਗੁਰੂ ਦੇ ਨਾਮ ਦੀ ਖੜਗ ਲੈ ਕੇ ਇਹਨਾਂ ਦੇ ਨਾਲ ਜੂਝਦਾ ਹੈ, ਇਸ ਕਿਲੇ ਨੂੰ ਤੋੜ ਦਿੰਦਾ ਹੈ। ਐਸੋ ਕੌਣ ਬਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਸੋ ਪੂਰਾ ਇਸ ਕਲੀ ਰੇ। ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਇਹ ਬੋਲ ਆਉਂਦੇ ਨੇ, ਕੋਈ ਐਸਾ ਬਲੀ, ਕੋਈ ਐਸਾ ਬਹਾਦਰ, ਕੋਈ ਐਸਾ ਸੂਰਮਾ ਹੈ ਜਿਸ ਨੇ ਗੁਰੂ ਨੂੰ ਮਿਲ ਕੇ ਗੁਰੂ ਦੇ ਨਾਮ ਦੀ ਖੜਗ ਲੈ ਕਰਕੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਜਿਸ ਨੇ ਇਹਨਾਂ ਪੰਜਾਂ ਦੇ ਡੇਰੇ ਨੂੰ ਮਾਰ ਹੀ ਦਿੱਤਾ ਹੈ, ਤੋੜ ਹੀ ਦਿੱਤਾ ਹੈ, ਸੋ ਪੂਰਾ ਇਸ ਕਲੀ ਰੇ। ਕਲੀ ਇਸ ਸਮੇਂ ਵਿੱਚ, ਇਸ ਕਲਯੁਗ ਦੇ ਵਿੱਚ ਉਹ ਪੂਰਨ ਹੈ, ਪੂਰਾ ਸੂਰਮਾ ਹੈ। ਤਿੰਨ ਪੰਚ ਮਾਰ, ਉਹਨਾਂ ਪੰਚਾਂ ਨੂੰ ਮਾਰ ਕੇ, ਲੱਭ ਲੋਭ ਅਹੰਕਾਰ ਨੂੰ, ਵਿਸ਼ੇ ਵਿਕਾਰਾਂ ਨੂੰ, ਪਰਮੇਸ਼ਰ ਨੇ ਕਿਰਪਾ ਕਰਕੇ, ਰਹਿਮਤ ਕਰਕੇ ਇਹਨਾਂ ਦਾ ਘਰ ਹੀ ਤੋੜ ਦਿੱਤਾ ਹੈ। ਤਿੰਨ
ਸਰਬ ਸੁੱਖਾ ਫਲ ਪਾਇਆ, ਉਹਨਾਂ ਨੇ ਸਾਰੇ ਸੁੱਖਾਂ ਦਾ ਜੋ ਫਲ ਹੈ ਉਹ ਪ੍ਰਾਪਤ ਕਰ ਲਿਆ। ਇੱਕ ਬੋਲ ਵਿੱਚ ਸਤਿਗੁਰੂ ਕਹਿੰਦੇ ਨੇ, ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਸੋਈ ਸੰਤ ਗੁਣ ਗਾਵੇ। ਪ੍ਰਾਣਾਂ ਦਾ ਪਤੀ ਪ੍ਰਭੂ ਜਿਹਦੇ ਉੱਤੇ ਆਪਣੀ ਨਜ਼ਰ ਕਰਦਾ ਹੈ, ਕਿਰਪਾ ਕਰਦਾ ਹੈ, ਉਹ ਫਿਰ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਆਠ ਪੈਰ ਹਰ ਕਾ ਜਸ ਰਵਣਾ, ਵਿਖੇ ਠਗੌਰੀ ਲਾਭੀ, ਸੰਗ ਮਿਲਾਏ ਲੀਆ ਮੇਰੇ ਕਰਤੈ, ਸੰਤ ਸਾਧ ਭਏ ਸਾਥੀ। ਉਹ ਹਰ ਵੇਲੇ ਹੀ ਉਸ ਪਰਮਾਤਮਾ ਨੂੰ, ਪ੍ਰਭੂ ਨੂੰ ਗਾਉਂਦਾ ਹੈ। ਅੱਜ ਦੇ ਹੁਕਮਨਾਮੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੀ ਕਿਰਪਾ ਕਰ ਰਹੇ ਨੇ, ਪਰਮੇਸ਼ਰ ਨੇ ਬੰਨਾ ਦਿੱਤਾ ਹੈ, ਦੁੱਖ ਰੋਗ ਕਾ ਡੇਰਾ ਭੰਨਾ ਟੁੱਟ ਗਿਆ ਹੈ, ਆਨੰਦ ਕਰੇ ਨਰਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਆਨੰਦ ਦਾ ਭਾਵ ਹੈ ਆਤਮਕ ਆਨੰਦ, ਆਤਮਕ ਸੁੱਖ। ਜਿਸ ਦੇ ਅੰਦਰੋਂ ਦੁੱਖਾਂ ਦਾ, ਰੋਗਾਂ ਦਾ, ਵਿਸ਼ੇ ਵਿਕਾਰਾਂ ਦਾ ਡੇਰਾ ਭੰਨਿਆ ਗਿਆ, ਟੁੱਟ ਗਿਆ, ਉਹ ਸਾਰੇ ਜੀਵ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਆਤਮਕ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਹਨ। ਲੇਕਿਨ ਹਰ ਹਰ ਪ੍ਰਭ ਕਿਰਪਾ ਧਾਰੀ, ਧਾਰੀ ਦਾ ਭਾਵ ਹੈ ਰੱਖੀ, ਟਿਕਾਈ, ਉਹਨਾਂ ਉੱਤੇ

ਪ੍ਰਭੂ ਦੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦਾ ਆਨੰਦ ਮਾਣਦੇ ਨੇ। ਬਾਣੀ ਵਿੱਚ ਆਨੰਦ ਇੱਕ ਅਵਸਥਾ ਹੈ ਜੋ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ, ਗੁਰੂ ਦੇ ਰਾਹੀਂ ਇਸ ਦੀ ਬਖਸ਼ਿਸ਼ ਹੁੰਦੀ ਹੈ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਅੰਮ੍ਰਿਤਮਈ ਬੋਲ ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ, ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਫਿਰ ਅੱਗੇ ਚੱਲ ਕੇ ਬੋਲ ਆਏਗਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਲੈ ਗਏ ਉਤਰ ਗਏ ਕਦੋਂ? ਪਾਤਸ਼ਾਹ ਕਹਿੰਦੇ ਸੁਣੀ ਸੱਚੀ ਬਾਣੀ, ਜਦੋਂ ਕੋਈ ਗੁਰੂ ਦੀ ਸਤ ਦੀ ਭਾਖਿਆ ਨੂੰ ਸੱਚੀ ਬਾਣੀ ਨੂੰ ਇਹਨਾਂ ਕੰਨਾਂ ਦੇ ਨਾਲ ਸੁਣਦਾ ਹੈ, ਸ਼੍ਰਵਣ ਕਰਦਾ। ਸੰਤ ਸਾਜਨ ਭਏ ਸਰਸੇ, ਰਸਦਾਇਕ ਹੋ ਜਾਂਦੇ ਨੇ ਉਹ ਸੰਤ, ਆਨੰਦਮਈ ਜ਼ਿੰਦਗੀ ਉਹਨਾਂ ਭਗਤਾਂ ਦੀ ਹੋ ਜਾਂਦੀ ਹੈ। ਕਿੰਨਾ ਸਤਿਪੁਰਸ਼ਾਂ ਦੀ ਗੱਲ ਕਰ ਰਹੇ ਨੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਇਹ ਅੰਮ੍ਰਿਤਮਈ ਨਾਮ ਦਾ ਖਜ਼ਾਨਾ ਪੂਰੇ ਗੁਰੂ ਕੋਲੋਂ ਜਾਣਿਆ ਹੈ, ਪੂਰੇ ਗੁਰ ਤੇ ਜਾਣਿਆ। ਅੱਜ ਦੇ ਇਸ ਪਵਿੱਤਰ ਬੋਲ ਵਿੱਚ ਵੀ ਪਾਤਸ਼ਾਹੀ ਕਹਿੰਦੇ ਨੇ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ। ਉਹਨਾਂ ਨੂੰ ਤਾਂ ਹਰ ਪਾਸੇ ਹੀ ਸੁੱਖ ਪ੍ਰਤੀਤ ਹੁੰਦਾ ਹੈ, ਆਨੰਦ ਪ੍ਰਤੀਤ ਹੁੰਦਾ ਹੈ। ਜਿਹੋ ਜਿਹੀ ਬਿਰਤੀ ਹੁੰਦੀ ਹੈ ਉਹੋ ਜਿਹਾ ਹੀ ਸੰਸਾਰ ਦਿਸਦਾ ਹੈ, ਬਾਣੀ ਆਖਦੀ ਹੈ, ਬਾਣੀ ਦੇ ਬੋਲ ਆਖਦੇ ਨੇ। ਸੰਤਾਂ ਵਾਸਤੇ ਭਗਤਾਂ ਵਾਸਤੇ ਸਾਰੀਆਂ ਥਾਵਾਂ ਜਿੱਥੇ ਵੀ ਉਹ ਚਲੇ ਜਾਂਦੇ ਨੇ ਰੱਬ ਦਾ ਹੀ ਰੂਪ ਉਹਨਾਂ ਨੂੰ ਦਿਸਦਾ ਹੈ। ਬਾਣੀ ਵਾਰ ਵਾਰ ਆਖਦੀ ਹੈ ਕਿ ਸੰਤਾਂ ਦੀ ਦ੍ਰਿਸ਼ਟੀ ਵਿੱਚ ਨਿਰੰਕਾਰ ਵਸਿਆ ਹੋਇਆ, ਪ੍ਰਭੂ ਪਰਮਾਤਮਾ ਵਸਿਆ ਹੋਇਆ। ਉਹਨਾਂ ਨੂੰ ਫਿਰ ਹਰੇਕ ਥਾਂ 'ਤੇ ਹਰੇਕ ਜਗ੍ਹਾ 'ਤੇ ਹਰ ਪਾਸੇ ਪਰਮਾਤਮਾ ਹੀ ਭਾਸਦਾ ਹੈ, ਦਿਖਾਈ ਦਿੰਦਾ, ਨਜ਼ਰੀ ਪੈਂਦਾ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਹੈ, ਅਮੇ ਦ੍ਰਿਸ਼ਟ ਉਹਨਾਂ ਦੇ ਉੱਤੇ ਅੰਮ੍ਰਿਤਮਈ ਦ੍ਰਿਸ਼ਟੀ ਹੋਈ ਹੈ। ਜਿਹੋ ਜਿਹੀ ਬਿਰਤੀ ਹੋਏਗੀ ਉਹੋ ਜਿਹਾ ਹੀ ਸੰਸਾਰ ਦਿਖਾਈ ਦੇਵੇਗਾ। ਅਨੇਕਾਂ ਹੀ ਬੋਲਾਂ ਦੇ ਰਾਹੀਂ ਸਤਿਗੁਰੂ ਜੀ ਆਖਦੇ ਨੇ, ਸ੍ਰਿਸ਼ਟੀ ਵੀ ਉਹੋ ਜਿਹੀ ਹੈ। ਜੇ ਬੰਦਾ ਉਦਾਸ ਹੈ, ਦੁਖੀ ਹੈ, ਚਿੰਤਾ ਤੁਰ ਹੈ, ਉਸ ਨੂੰ ਸੰਸਾਰ ਵੀ ਉਹੋ ਜਿਹਾ ਹੀ ਦਿਸਦਾ ਹੈ, ਦੁਖਦਾਈ ਦੁਖੀ ਸੰਸਾਰ। ਕੋਈ ਬੰਦਾ ਖੁਸ਼ ਹੈ, ਬੜਾ ਪ੍ਰਸੰਨ ਹੈ, ਅਤੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਸੰਸਾਰ ਵੀ ਪ੍ਰਸੰਨ ਹੀ ਦਿਖਾਈ ਦਿੰਦਾ, ਖੁਸ਼ ਦਿਖਾਈ ਦਿੰਦਾ। ਉਹਨੂੰ ਫਿਰ ਸਾਰੀ ਦੀ ਸਾਰੀ ਜਿਹੜੀ ਬਨਸਪਤੀ ਹੈ, ਪੇੜ ਪੌਦੇ ਵੀ ਇਹ ਸਾਰੇ ਸੁਖਦਾਈ ਪ੍ਰਤੀਤ ਹੁੰਦੇ ਨੇ। ਉਹ ਸੋਚਦਾ ਹੈ ਜਿੰਨੀ ਵੀ ਬਨਸਪਤੀ ਹੈ ਇਹ ਖਿੜੀ ਹੋਈ ਹੈ, ਹੱਸ ਰਹੀ ਹੈ, ਸੁਗੰਧੀ ਬਣ ਰਹੀ ਹੈ, ਕਿਉਂਕਿ ਉਹ ਆਪ ਖੁਸ਼ ਹੈ, ਉਹ ਆਪ ਪ੍ਰਸੰਨ ਹੈ, ਅੰਦਰੋਂ ਉਸ ਦੇ ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਉਦਾਸੀ ਨਹੀਂ, ਚਿੰਤਾ ਨਹੀਂ। ਪਰ ਜੋ ਅੰਦਰੋਂ ਦੁਖੀ ਹੈ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਉਹਦੇ ਵਾਸਤੇ ਸੰਸਾਰ ਵੀ ਦੁੱਖਦਾਇਕ ਹੈ। ਸੰਤਾਂ ਵਾਸਤੇ, ਭਗਤਾਂ ਵਾਸਤੇ, ਗੁਰੂ ਦੀ ਸਿਫਤ ਸਲਾਹ ਕਰਨ ਵਾਲਿਆਂ ਵਾਸਤੇ ਸਤਿਗੁਰੂ ਕਹਿੰਦੇ ਨੇ, ਸੰਤੋ ਸੁਖ ਹੋਵਾ ਸਭ ਥਾਈ। ਉਹਨਾਂ ਵਾਸਤੇ ਸਾਰੀਆਂ ਥਾਵਾਂ 'ਤੇ ਮਾਨੋ ਸੁੱਖ ਹੀ ਸੁੱਖ ਹੈ। ਕਿਉਂ? ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਰੀਆਂ ਥਾਵਾਂ 'ਤੇ

ਸਾਰੇ ਹਿਰਦਿਆਂ ਵਿੱਚ ਇੱਕ ਨਿਰੰਕਾਰ ਹੈ, ਇੱਕ ਪਰਮਾਤਮਾ ਹੈ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਬਾਣੀ ਦਾ ਬੋਲ ਹੈ। ਘੱਟ ਹਿਰਦੇ ਨੂੰ ਕਹਿੰਦੇ ਨੇ। ਭਗਤਾਂ ਦੀ ਦ੍ਰਿਸ਼ਟੀ ਐਸੀ ਬਣ ਗਈ, ਉਹਨਾਂ ਨੂੰ ਇੰਝ ਲੱਗਦਾ ਹੈ ਕਿ ਜਿੰਨੇ ਵੀ ਜੀਵ ਬੋਲ ਰਹੇ ਨੇ ਇਹਨਾਂ ਵਿੱਚ ਰਾਮ ਹੀ ਬੋਲ ਰਿਹਾ ਹੈ, ਰੱਬ ਹੀ ਬੋਲ ਰਿਹਾ ਹੈ, ਪਰਮਾਤਮਾ ਹੀ ਬੋਲ ਰਿਹਾ ਹੈ, ਰਾਮਾ ਬੋਲੇ। ਉਹਨਾਂ ਨੂੰ ਕੋਈ ਵੀ ਆਵਾਜ਼ ਜਦੋਂ ਸੁਣਦੀ ਹੈ, ਸੁਣਾਈ ਦਿੰਦੀ ਹੈ, ਤਾਂ ਇੰਝ ਲੱਗਦਾ ਹੈ ਰਾਮ ਦੇ ਹੀ ਬੋਲ ਨੇ। ਹਵਾ ਚੱਲਦੀ ਹੈ ਨਾ, ਤੇਜ਼ ਹਵਾ, ਉਹਦੀ ਛਾਂ ਛਾਂ ਦੀ ਆਵਾਜ਼ ਵਿੱਚੋਂ ਵੀ ਉਹਨਾਂ ਨੂੰ ਰੱਬ ਦਾ ਨਾਮ ਹੀ ਸੁਣਾਈ ਦਿੰਦਾ। ਜਦੋਂ ਪਾਣੀ ਦਾ ਵਹਿਣ ਵਗਦਾ ਹੈ, ਪਾਣੀ ਦੀ ਆਵਾਜ਼ ਆਉਂਦੀ ਹੈ, ਉਹਨਾਂ ਭਗਤ ਜਨਾਂ ਨੂੰ ਇੰਝ ਪ੍ਰਤੀਤ ਹੁੰਦਾ ਕਿ ਇਹ ਪਾਣੀ ਵੀ ਪਰਮਾਤਮਾ ਦੀ ਸਿਫਤ ਸਲਾਹ ਕਰ ਰਿਹਾ ਹੈ। ਗਾਵਨ ਤੁਧਨੋ ਪਾਵਣ ਪਾਣੀ ਬੈਸੰਤਰ, ਪੌਣ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ, ਹਵਾ ਵੀ ਤੈਨੂੰ ਗਾ ਰਹੀ ਹੈ। ਇਹ ਬਿਰਤੀ ਹੈ, ਇਹ ਦ੍ਰਿਸ਼ਟੀ ਹੈ ਭਗਤਾਂ ਦੀ। ਭਗਤ ਜਨਾਂ ਦੀ ਬਿਰਤੀ ਵਿੱਚ ਸਾਰੀਆਂ ਥਾਵਾਂ 'ਤੇ ਪਰਮਾਤਮਾ ਹੈ, ਔਰ ਕਰਤੇ ਦਾ ਜ਼ਰਾ ਜ਼ਰਾ ਪੈਦਾ ਕੀਤਾ ਹੋਇਆ ਜੋ, ਉਹ ਸਾਰੇ ਹੀ ਪਰਮਾਤਮਾ ਦੀ ਸਿਫਤ ਕਰ ਰਹੇ ਨੇ, ਉਹਨੂੰ ਗਾ ਰਹੇ ਨੇ। ਇੱਕ ਬੋਲ ਆਪਾਂ ਬਹੁਤ ਵਾਰੀ ਸੁਣਿਆ, ਹਰ ਹੱਟ ਪੀ ਤੂੰ ਤੂੰ ਕਰੈਂ ਬੋਲੈ ਭਲੀ ਮਾਣ, ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ ਹਰ ਹੱਟ। ਇਹ ਪੁਰਾਣੇ ਸਮੇਂ ਦੀ ਗੱਲ ਹੈ, ਜਦੋਂ ਲੋਕ ਖੂਹ ਚਲਾ ਕੇ ਪਾਣੀ ਕੱਢਦੇ ਸਨ, ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਦਾ ਇਹੀ ਸਾਧਨ ਸੀ। ਅੱਜ ਵਾਂਗੂ ਨਹੀਂ ਸੀ ਕਿ ਪਾਣੀ ਆਮ ਹੀ ਪ੍ਰਾਪਤ ਹੋ ਜਾਂਦਾ ਸੀ, ਲੱਭ ਜਾਂਦਾ ਸੀ। ਖੂਹਾਂ ਦੇ ਪਾਣੀ ਦੇ ਨਾਲ ਹੀ ਲੋਕ ਖੇਤੀ ਕਰਦੇ ਸਨ, ਪਾਣੀ ਪੀਂਦੇ ਸਨ, ਜੀਵਨ ਨਿਰਵਾਹ ਕਰਦੇ ਸਨ। ਖੂਹ ਨੂੰ ਚਲਾਉਣ ਵਾਲਾ ਮਾਲ ਟਿੰਡ ਹਲਟ, ਉਹਦੇ ਅੱਗੇ ਬਲਦ ਜੋੜ ਕੇ ਖੂਹ ਨੂੰ ਗੇੜਿਆ ਜਾਂਦਾ ਸੀ। ਉਹ ਲੱਕੜ ਦਾ ਬਣਿਆ ਹੋਇਆ ਜਿਹੜਾ ਹਲਟ ਹੈ, ਉਹਦੇ ਵਿੱਚੋਂ ਆਵਾਜ਼ ਆਉਂਦੀ ਸੀ। ਅੱਜ ਵੀ ਆਪਾਂ ਦੇਖਦੇ ਹਾਂ ਜੋ ਲੱਕੜ ਦੇ ਦਰਵਾਜ਼ੇ ਹੁੰਦੇ ਨਾ, ਜਦੋਂ ਸੁੱਕ ਜਾਂਦੇ ਨੇ, ਉਹਨਾਂ ਨੂੰ ਖੋਲ੍ਹਦੇ ਹਾਂ, ਬੰਦ ਕਰਦੇ ਹਾਂ, ਉਹਨਾਂ ਵਿੱਚੋਂ ਤੂੰ ਤੂੰ ਦੀ ਆਵਾਜ਼ ਆਉਂਦੀ ਹੈ। ਆਮ ਬੰਦਾ ਤਾਂ ਆਖਦਾ ਹੈ ਇਹ ਲੱਕੜ ਦਾ ਦਰਵਾਜ਼ਾ ਸੁੱਕ ਗਿਆ ਹੈ, ਇਸ ਕਰਕੇ ਰਗੜ ਪੈਦਾ ਹੁੰਦੀ ਹੈ, ਇਹ ਉਸ ਕਰਕੇ ਆਵਾਜ਼ ਆ ਰਹੀ ਹੈ। ਕੋਈ ਰੱਬੀ ਪੈਗੰਬਰ ਹੋਏਗਾ, ਭਗਤ ਹੋਏਗਾ, ਉਹ ਆਖੇਗਾ ਨਹੀਂ, ਇਹ ਵੀ ਤੂੰ ਤੂੰ ਹੀ ਕਰ ਰਿਹਾ ਹੈ, ਇਹ ਵੀ ਰੱਬ ਨੂੰ ਗਾ ਰਿਹਾ ਹੈ, ਪਰਮਾਤਮਾ ਦੀ ਭਗਤੀ ਕਰ ਰਿਹਾ ਹੈ। ਕਿਉਂਕਿ ਉਹਦੀ ਦ੍ਰਿਸ਼ਟੀ ਵਿੱਚ ਹੀ ਪਰਮਾਤਮਾ ਹੈ, ਜ਼ਰੇ ਜ਼ਰੇ ਵਿੱਚ ਉਸਨੂੰ ਰੱਬ ਵਸਿਆ ਹੋਇਆ ਦਿਖਾਈ ਦੇ ਰਿਹਾ। ਹਰ ਹੱਟ ਪੀ ਤੂੰ ਤੂੰ ਕਰੈਂ, ਉਸ ਵੇਲੇ ਹਰਟ ਦੀ ਆਵਾਜ਼ ਆਉਂਦੀ ਸੀ ਜਦੋਂ ਹਰਟ ਗਿੜਦਾ ਸੀ, ਤੂੰ ਤੂੰ ਦੀ ਆਵਾਜ਼ ਕਰਦੇ ਹੋਏ ਹਰਟ ਵੱਲ ਦੇਖ ਕੇ ਭਗਤ ਜਨ ਨੇ ਆਖਿਆ, ਦੇਖੋ ਇਹ ਹਰਟ ਵੀ ਰੱਬ ਨੂੰ ਹੀ ਗਾ ਰਿਹਾ ਹੈ, ਇਹ ਵੀ ਪਰਮਾਤਮਾ ਦੀ ਸਿਫਤ ਕਰ ਰਿਹਾ ਹੈ, ਗੁਣਾਂ ਨੂੰ ਗਾ ਰਿਹਾ ਹੈ। ਸੰਤਾਂ ਨੂੰ ਸਾਰੀਆਂ ਥਾਵਾਂ 'ਤੇ ਸੁੱਖ ਪ੍ਰਤੀਤ ਹੁੰਦਾ ਹੈ, ਕਿਉਂਕਿ ਸਭ ਥਾਈ ਤੂੰ ਸਾਰੀਆਂ ਥਾਵਾਂ 'ਤੇ ਹੈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ, ਉਹ ਪਾਰ ਬ੍ਰਹਮ ਪੂਰਨ ਪਰਮੇਸ਼ਰ ਹੈ। ਰਵ ਰਿਹਾ ਦਾ ਭਾਵ ਹੈ ਰਮਿਆ ਹੋਇਆ ਹੈ, ਵਸਿਆ ਹੋਇਆ ਹੈ ਜ਼ਰੇ ਜ਼ਰੇ ਵਿੱਚ, ਸਭਨੀ ਜਾਈ, ਜਾਈ ਦਾ ਭਾਵ ਵੀ ਥਾਂ ਹੈ, ਜਾਈ ਦਾ ਭਾਵ ਜਾਣਾ ਵੀ ਹੁੰਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਾਈ ਦਾ ਅਰਥ ਜਗ੍ਹਾ ਵੀ ਹੁੰਦਾ ਹੈ, ਟਿਕਾਣਾ ਵੀ ਹੁੰਦਾ ਹੈ। ਇੱਥੇ ਜਾਈ ਦਾ ਭਾਵ ਕੀ ਹੈ, ਸਾਰੀਆਂ ਥਾਵਾਂ ਰਾਵ ਰਿਹਾ ਸਭਨੀ ਜਾਈ, ਤੂੰ ਸਾਰੀਆਂ ਹੀ ਥਾਵਾਂ 'ਤੇ ਸਾਰੀਆਂ ਹੀ ਜਗ੍ਹਾ 'ਤੇ ਰਮਿਆ ਹੋਇਆ ਹੈ, ਵਸਿਆ ਹੋਇਆ ਹੈ, ਤੇਰੇ ਤੋਂ ਬਿਨਾਂ 'ਤੇ ਕੁਝ ਵੀ ਨਹੀਂ ਹੈ,
ਜਿੰਨੀ ਬਨਸਪਤੀ ਦੇਖਦੇ ਹਾਂ, ਖੰਡ ਅਤੇ ਬ੍ਰਹਿਮੰਡ ਦੇਖਦੇ ਹਾਂ, ਧਰਤੀਆਂ ਦੀਪ ਲੋ ਪਾਤਾਲ ਦੇਖਦੇ ਹਾਂ, ਕੁਝ ਵੀ ਐਸਾ ਨਹੀਂ ਜਿੱਥੇ ਤੇਰਾ ਵਾਸਾ ਨਹੀਂ ਹੈ, ਜਿੱਥੇ ਤੇਰਾ ਨਿਵਾਸ ਨਹੀਂ ਹੈ। ਰਹਾਉ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਉਹ ਦਰਗਾਹੀ ਬਾਣੀ ਰੱਬ ਦੇ ਨਾਮ ਦੇ ਅੰਮ੍ਰਿਤਮਈ ਬੋਲ ਜੋ ਗੁਰੂ ਦੇ ਰਾਹੀਂ ਆਉਂਦੇ ਨੇ, ਪਰਮਾਤਮਾ ਦੇ ਰਾਹੀਂ ਆਉਂਦੇ ਨੇ, ਜਿਸ ਹਿਰਦੇ ਵਿੱਚ ਜਿਸ ਧੁਰ ਵਿੱਚ ਇਹ ਬਾਣੀ ਆ ਜਾਏ, ਕਿਉਂਕਿ ਬਾਣੀ ਆਉਣ ਦਾ ਟਿਕਣ ਦਾ ਜਿਹੜਾ ਅਸਲੀ ਟਿਕਾਣਾ ਹੈ ਉਹ ਤਾਂ ਧੁਰ ਹੈ, ਹਿਰਦਾ ਹੈ। ਇਹ ਧੁਰ ਤੋਂ ਆਈ ਹੋਈ ਅੰਮ੍ਰਿਤਮਈ ਬਾਣੀ ਜਿਸ ਧੁਰ ਹਿਰਦੇ ਵਿੱਚ ਟਿਕ ਜਾਂਦੀ ਹੈ, ਆ ਜਾਂਦੀ ਹੈ, ਫਿਰ ਕੀ ਬਖਸ਼ਿਸ਼ ਹੁੰਦੀ ਹੈ? ਤਿੰਨ ਸਗਲੀ ਚਿੰਤ ਮਿਟਾਈ। ਉਸ ਹਿਰਦੇ ਵਿੱਚ ਜੋ ਚਿੰਤਾ ਹੁੰਦੀ ਹੈ ਉਹ ਮਿਟ ਜਾਂਦੀ ਹੈ। ਬਾਣੀ ਦੇ ਰਾਹੀਂ ਆਪਾਂ ਪੜ੍ਹਦੇ ਹਾਂ ਨਾ ਕਿ ਚਿੰਤਾ ਦੇ ਟਿਕਣ ਦਾ ਟਿਕਾਣਾ ਵੀ ਮਨੁੱਖੀ ਹਿਰਦਾ ਹੈ, ਸਾਡਾ ਮਨ ਹੈ, ਹਿਰਦਾ ਹੈ, ਅਤੇ ਨਾਮ ਦੇ ਰਹਿਣ ਦਾ ਟਿਕਾਣਾ ਵੀ ਹਿਰਦਾ ਹੀ ਹੈ। ਬਾਣੀ ਦੇ ਬੋਲ ਵੀ ਸਾਡੇ ਹਿਰਦੇ ਵਿੱਚ ਟਿਕਦੇ ਹਨ, ਔਰ ਉਹ ਜਿਹੜੀ ਚਿੰਤਾ ਹੈ ਇਹ ਵੀ ਹਿਰਦੇ ਵਿੱਚ ਟਿਕਦੀ ਹੈ। ਲੇਕਿਨ ਗੁਰੂ ਅਰਜਨ ਦੇਵ ਜੀ ਕਹਿੰਦੇ ਧੁਰ ਦਰਗਾਹੀ ਬਾਣੀ ਜੋ ਗੁਰੂ ਦੇ ਰਾਹੀਂ ਸਾਨੂੰ ਬਖਸ਼ਿਸ਼ ਹੁੰਦੀ ਹੈ, ਗੁਰੂ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ, ਇਹ ਧੁਰ ਕੀ ਬਾਣੀ ਜਿਸ ਹਿਰਦੇ ਵਿੱਚ ਵਾਸਾ ਕਰ ਲਵੇ, ਜਿਸ ਹਿਰਦੇ ਵਿੱਚ ਇਸ ਦਾ ਆਉਣਾ ਹੋ ਜਾਏ, ਤਿੰਨ ਸਗਲੀ ਚਿੰਤ ਮਿਟਾਈ, ਹਰ ਪ੍ਰਕਾਰ ਦੀ ਉਸ ਦੀ ਚਿੰਤਾ ਮਿਟ ਜਾਂਦੀ ਹੈ। ਚਿੰਤਾ ਕਦੋਂ ਮਿਟਦੀ ਹੈ? ਜਿਸ ਤਰ੍ਹਾਂ ਬਾਣੀ ਆਖਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਦਇਆਲ ਪੁਰਖ ਮਿਹਰਬਾਨਾ, ਉਹ ਪੁਰਖ ਹਮੇਸ਼ਾ ਹੀ ਦਇਆਵਾਨ ਹੈ, ਕਿਉਂਕਿ ਉਹਦਾ ਸੁਭਾਅ ਹੀ ਦਇਆ ਕਰਨੀ, ਦ੍ਰਿਸ਼ਟੀ ਕਰਨੀ, ਬਖਸ਼ਿਸ਼ ਕਰਨੀ। ਉਹ ਜੋ ਮਿਹਰਬਾਨ ਦਇਆਲੂ ਪਰਮਾਤਮਾ ਹੈ, ਉਹ ਸਦਾ ਹੀ ਦਇਆਲੂ ਹੈ, ਸਦਾ ਹੀ ਮਿਹਰਬਾਨ ਹੈ, ਹਰ ਵੇਲੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਸੁਭਾਅ ਤਬਦੀਲ ਹੁੰਦਾ ਰਹਿੰਦਾ ਹੈ, ਉਹ ਕਦੇ ਦਇਆਵਾਨ ਹੁੰਦਾ ਹੈ, ਕਦੇ ਕ੍ਰੋਧਿਤ ਹੋ ਜਾਂਦਾ ਹੈ, ਕਦੇ ਗੁੱਸੇ ਵਿੱਚ ਆ ਜਾਂਦਾ ਹੈ, ਐਸਾ ਬਾਣੀ ਵਿੱਚ ਨਹੀਂ ਲਿਖਿਆ। ਮਨੁੱਖ ਦੇ ਸੁਭਾਅ ਦੇ ਬਾਰੇ ਵਿੱਚ ਤਾਂ ਲਿਖਿਆ ਹੈ ਕਿ ਕਦੇ ਦਇਆਵਾਨ ਹੁੰਦਾ ਹੈ, ਦਇਆਲੂ ਹੋ ਜਾਂਦਾ ਹੈ, ਕਦੇ ਇਹਦਾ ਸੁਭਾਅ ਤਬਦੀਲ ਹੋ ਕੇ ਕ੍ਰੋਧਿਤ ਹੋ ਜਾਂਦਾ ਹੈ, ਗੁੱਸੇ ਵਾਲਾ ਹੋ ਜਾਂਦਾ ਹੈ। ਰੱਬ ਜੀ ਦੇ ਬਾਰੇ ਵਿੱਚ ਪਾਤਸ਼ਾਹ ਦੀ ਬਾਣੀ ਆਖਦੀ ਹੈ ਉਹ ਸਦਾ ਹੀ ਦਇਆਲੂ ਹੈ, ਹਰ ਵੇਲੇ ਦਇਆਲੂ ਹੈ, ਉਹਦੀ ਦ੍ਰਿਸ਼ਟੀ ਵਿੱਚ ਹਰ ਵੇਲੇ ਦਇਆ ਟਿੱਕੀ ਹੋਈ ਹੈ। ਤਬਦੀਲੀ ਮਨੁੱਖ ਦੇ ਸੁਭਾਅ ਵਿੱਚ ਆਉਂਦੀ ਹੈ, ਕਦੇ ਕ੍ਰੋਧਿਤ ਹੁੰਦਾ ਹੈ, ਕਦੇ ਦਇਆਵਾਨ ਹੁੰਦਾ ਹੈ, ਕਦੇ ਆਨੰਦਿਤ ਹੁੰਦਾ ਹੈ, ਕਦੇ ਦੁਖੀ ਹੁੰਦਾ ਹੈ। ਉਹ ਮਿਹਰਬਾਨ ਹੈ, ਉਹ ਦਇਆਲੂ ਪੁਰਖ ਹੈ ਅਤੇ ਸਦਾ ਹੀ ਦਇਆਲੂ ਹੈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਗੁਰੂ ਅਰਜਨ ਦੇਵ ਕਹਿੰਦੇ ਉਹਦਾ ਵਖਿਆਣ ਵੀ ਸੱਚਾ। ਵਖਿਆਣ ਦਾ ਭਾਵ ਕੀ ਹੈ? ਉਹਦੀ ਗਾਥਾ, ਉਹਦੀ ਗਾਥਾ ਇਸ ਕਰਕੇ ਸੱਚੀ ਹੈ ਕਿ ਉਹਦਾ ਨਾਮ ਸੱਚਾ ਹੈ। ਇੱਕ ਤਾਂ ਕੂੜਾ ਨਾਮ ਹੁੰਦਾ ਨਾ, ਝੂਠਾ ਨਾਮ ਹੁੰਦਾ, ਇੱਕ ਸੱਚਾ ਨਾਮ ਹੈ। ਉਹਦਾ ਨਾਮ ਸੱਚਾ ਹੈ ਅਤੇ ਉਹਦੇ ਨਾਮ ਦਾ ਜੋ ਵਖਿਆਣ ਹੈ ਉਹ ਵੀ ਸੱਚਾ ਹੈ। ਇਹ ਦੁਨਿਆਵੀ ਜਿੰਨੇ ਵੀ ਨਾਮ ਹੁੰਦੇ ਨੇ ਨਾ ਜੀਵਾਂ ਦੇ, ਮਨੁੱਖਾਂ ਦੇ, ਉਹ ਨਾਲ ਦੀ ਨਾਲ ਮਿਟ ਜਾਂਦੇ ਨੇ। ਜਦੋਂ ਮਨੁੱਖ ਮਿਟਦਾ ਹੈ, ਜਦੋਂ ਮਨੁੱਖ ਦੀ ਹੋਂਦ ਮਿਟਦੀ ਹੈ, ਇਹਦਾ ਨਾਮ ਵੀ ਮਿਟ ਜਾਂਦਾ। ਉਹਦਾ ਨਾਮ ਸਦੀਵੀ ਹੈ, ਉਹਦੇ ਨਾਮ ਦਾ ਵਖਿਆਣ ਵੀ ਸਦੀਵੀ ਹੈ। ਦਾਸ ਨਾਨਕ ਨੇ ਉਸ ਪਰਮੇਸ਼ਰ ਦੇ ਸੱਚੇ ਨਾਮ ਦਾ ਵਖਿਆਣ ਕੀਤਾ, ਹਰ ਨਾਨਕ ਸਾਚ ਵਖਾਨਾ।
ਮੈਂ ਸੱਚ ਨੂੰ ਗਾਇਆ ਹੈ, ਗੁਰੂ ਅਰਜਨ ਦੇਵ ਕਹਿੰਦੇ ਸੱਚ ਨੂੰ ਵਿਖਾਣਿਆ ਹੈ। ਅੱਜ ਦੇ ਹੁਕਮਨਾਮੇ ਅੰਦਰ, ਅੱਜ ਦੇ ਮੁੱਖ ਵਾਕ ਵਿੱਚ ਪਾਤਸ਼ਾਹ ਜੀ ਨੇ ਸੱਚੇ ਨਾਮ ਦੀ ਵਡਿਆਈ ਕੀਤੀ ਹੈ, ਮਹਿਮਾ ਕੀਤੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ, ਸਮਾਂ ਸਮਾਪਤ ਹੋਇਆ ਹੈ। ਆਓ ਗੁਰੂ ਘਰ ਦੇ ਕੀਰਤਨੀਏ ਭਾਈ ਹਰਪਾਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਰਾਹੀਂ ਨਿਹਾਲ ਕਰਨਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ।

ਸਾਡੀ ਨਵਾਜੀ ਸਾਧ ਸੰਗਤ ਦੇ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਅੱਜ ਭਾਦਰੋਂ ਦਾ ਮਹੀਨਾ ਚੜਿਆ, ਗੁਰੂ ਸਾਹਿਬ ਜੀ ਸੁੱਖ ਦਾ ਬਦੀਤ ਕਰਾਉਣ, ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

I do. I do. Vagro. Vagro. Vagro. Vagro. Vagro. Vagro. Vagro.

ਨਾਨਕ ਦਾਸ ਸਦਾ ਕਰ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਰ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਏ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਾਇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਨਕ ਦਾਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਦਸਵਾਂ ਪਾਤਸ਼ਾਹੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾ ਧਿਆਨ ਤੱਕ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਾਂ ਚੌਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਮਨ ਚੱਕਿਆ ਦੇਖ ਚਲਾਏ ਤੇ ਗਵਾਏ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਾਰਾਂ ਦੀ ਕਮਾਈ ਦਾ ਧਿਆਨ ਤੱਕ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚੜਖਣੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤੱਕ ਕੇ ਖਾਲਸਾ ਜੀ ਸਾਹਿਬ ਜੀ। ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੱਕ ਕੇ ਖਾਲਸਾ ਜੀ ਸਾਹਿਬ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤ ਆਵੈ ਜਿਤ ਆਵਣ ਕਾ ਸਤਿਕਾਰ ਸਾਹਿਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ ਦੇਖ ਦੇਖ ਫਤਿਹ ਬਿਰਧ ਕੀ ਬੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਪਾਰ ਚੌਂਕਿਆ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਦਾ ਤਾਰਜਿਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵੀ ਛੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸਵਾਲ ਦਾ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਓਟਿਆਂ ਦੀ ਉੱਠ ਹੇ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜ਼ੂਰ ਕੈਂਪ ਦੇ ਪਹਿਲੇ ਦਿਨ ਦੀ ਆਰੰਭਤਾ ਦੀ ਅਰਦਾਸ ਹੈ ਜੀ। ਜਪਜੀ ਸਾਹਿਬ ਅਤੇ ਅਨੰਦ ਸਾਹਿਬ ਛੇ ਪੌੜੀਆਂ ਜੀ ਦੀ ਅਰਦਾਸ ਹੈ ਜੀ। ਪੁਤਲਾ ਚੁੱਕਾਂ ਮਾਫ਼ ਕਰਨੀ ਪਾਵਨ ਹੁਕਮਨਾਮਾ ਬਖਸ਼ ਕੇ ਅਸੀਸਾਂ ਪ੍ਰਾਪਤ ਕਰੀਏ। ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਹਣੇ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

जी ने बड़ी अपार कृपा रहमत बख्शिश कीती है जो अज इस पावन दरबार दे विच दो परिवारों का सुमेल हो जा रहा है। इस खुशी के मौके पर दास खालसा दी वन सोसायटी गुरद्वारा साहिब सुख सागर के समूह सेवादारा वालों आप दूर नेड़े आए सारे पतवंती सज्जणा का तह दिलों धन्यवाद अते निघा जीओ ऐ कर रहा है। ऑन बिहाफ ऑफ खालसा दी वन सोसायटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here today, for coming. It's a really special day for the couple and your presence makes it even more special. Sab to pehla jaruri benti hai sat sangat ji, apne jo ne ji vichar ne, galla baatan ne, kirpa karke unhan nu sankochan di kripalta karo, chup da dhan bakhshish karo. ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਅਸੀਂ ਆਪਣੀਆਂ ਝੋਲੀਆਂ ਗੁਰੂ ਸਾਹਿਬ ਪਾਸੋਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਅਮਨਦੀਪ ਸਿੰਘ, ਸਪੁੱਤਰ ਸਰਦਾਰ ਬਲਵੀਰ ਸਿੰਘ ਜੀ ਅਤੇ ਮਾਤਾ ਜੀ ਦਵਿੰਦਰ ਕੌਰ ਪਰਿਵਾਰ ਦਾ ਪਿਛਲੇਰਾ ਪਿੰਡ, ਪਿੰਡ ਅਕਬਰਪੁਰ, ਜ਼ਿਲ੍ਹਾ ਕਪੂਰਥਲਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਲੈਂਗਲੀ ਬੀ ਸੀ ਦਾ ਨਿਵਾਸੀ ਹੈ। ਅਮਨਦੀਪ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਤਰਲੋਕ ਸਿੰਘ ਜੀ ਅਤੇ ਦਾਦੀ ਜੀ ਦਾ ਨਾਮ ਮਾਤਾ ਕੁਲਵੰਤ ਕੌਰ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਅਮਰੀਕ ਸਿੰਘ ਜੀ ਮੁਲਤਾਨੀ ਅਤੇ ਨਾਨੀ ਜੀ ਮਾਤਾ ਰਜੀਤ ਕੌਰ ਮੁਲਤਾਨੀ ਹਨ। ਸੋ ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਅਰਸ਼ੀਨ ਕੌਰ ਵਿਸ਼ਾਸ, ਸਪੁੱਤਰੀ ਸਰਦਾਰ ਕੰਵਰਵੀਰ ਸਿੰਘ ਜੀ ਵਿਸ਼ਾਸ ਅਤੇ ਮਾਤਾ ਜੀ ਕਵਿਤਾ ਵਿਸ਼ਾਸ ਪਰਿਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦਾ ਹੈ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਅਰਸ਼ੀਨ ਕੌਰ ਦੇ ਦਾਦਾ ਜੀ ਸਰਦਾਰ ਅਰਜਨ ਸਿੰਘ ਜੀ ਅਤੇ ਦਾਦੀ ਜੀ ਮਾਤਾ ਗੁਰਸ਼ਰਨ ਕੌਰ, ਇਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਜਸਵੰਤ ਸਿੰਘ ਜੀ ਗਰੋਵਰ ਅਤੇ ਨਾਨੀ ਜੀ ਦਾ ਨਾਮ ਮਾਤਾ ਸੁਮੀਤ ਕੌਰ ਗਰੋਵਰ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਕੇਵਲ ਸੁਭਾਗ ਜੋੜੀ ਅਮਨਦੀਪ ਸਿੰਘ, ਅਰਸ਼ੀਨ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਆਪਣੇ ਸਥਾਨਾਂ 'ਤੇ ਸਜੇ ਰਹੋ। ਸਮ ਗਨਾਸਕ ਦਾ ਕਫਲ ਐਂਡ ਦੇ ਪੇਰੈਂਟਸ ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਅਮਨਦੀਪ ਸਿੰਘ, ਅਰਸ਼ੀਨ ਕੌਰ ਅਤੇ ਇਹਨਾਂ ਦੇ ਮਾਤਾ ਪਿਤਾ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਾਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਅਮਨਦੀਪ ਸਿੰਘ ਐਂਡ ਰਸ਼ੀਨ ਕੌਰ, ਆਈ ਹੋਪ ਯੂ ਗੈਸ ਅੰਡਰਸਟੈਂਡ ਐਂਡ ਰਿਮੈਂਬਰ ਦ ਡੈਫੀਨੇਸ਼ਨ ਆਫ ਇਟ ਆਈਡੀਅਲ ਕਪਲ। ਤਨ ਫਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਤਨ ਫਿਰ ਕਹੀ ਐਸੋਏ। ਮਹਾਰਾਜ ਜੀ ਸੇਜ਼ ਦੈਟ ਆਈ ਡੂ ਨਾਟ ਕੰਸਿਡਰ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਦਿਸ ਅ ਕ੍ਰਾਈਟੀਰੀਆ। ਏਕ ਜੋਤ ਦੋਏ ਮੂਰਤੀ, ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ, ਯੋਰ ਡਿਸੀਜਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੋਰ ਲਵਡ ਵਨਸ। ਇਟ ਹੈਜ਼ ਅ ਡੀਪ ਮੀਨਿੰਗ ਬਿਹਾਈਂਡ ਇਟ, ਐਂਡ ਇਟ ਹੈਜ਼ ਇਟਸ ਓਨ ਸਿਗਨੀਫਿਕੈਂਸ। ਸੋ ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, ਦੈਟ ਵੀ ਗੋਇੰਗ ਟੂ ਸਟੇ ਟੁਗੈਦਰ ਫੋਰ ਦ ਰੈਸਟ ਆਫ ਅਵਰ ਲਾਈਵਸ, ਵੀ ਗੋਇੰਗ ਟੂ ਪੁੱਟ ਆਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। This is also a promise that I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Amandeep Singh or Arshin Kaur as my lifelong partner. So that's the meaning of the Palla. I hope you guys understand it. So hun main binti karunga Arshin Kaur de pita ji age aunge ate palle di jo rasam hai ada karnge। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ। ਆਓ, ਭੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: and out, you both had made your promises, so there's no looking back, only moving forward together as a couple. ਸੋ ਹੁਣ ਸਾਧ ਸੰਗਤ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਨੂੰ ਕਿ ਉਹ ਨਮਸਕਾਰ ਕਰਕੇ ਖੜ੍ਹੇ ਹੋ ਜਾਣ। So remember to hold on to the palla for the rest of the ceremony and to hold on to your promises for the rest of your lives. So sab to pehla gyani ji pehli lav da paath aap ji nu sarvan karawange, bade dhyan de naal bade prem de naal ekagrata de naal paath sarvan karna hai, uparant dono jane ne namaskar karni hai, namaskar karan to uparant khade ho karke fir parkarma shuru kar deni hai. Amandeep Singh, you will be at the front followed by Arshin Kaur. ਚਾਰੇ ਲਾਵਾਂ ਇਸ ਆਰਡਰ ਦੇ ਹੋਣਗੀਆਂ। ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ, ਇੰਜੋਏ ਦਿਸ ਮੂਮੈਂਟ, ਐਂਡ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਫਿਰ ਗਿਆਨੀ ਜੀ ਦੂਜੀ ਲਵ ਦਾ ਪਾਠ ਸਰਵਣ ਕਰਾਉਣਗੇ, ਪਾਠ ਸਰਵਣ ਕਰਕੇ ਨਮਸਕਾਰ ਕਰਨੀ ਹੈ, ਫਿਰ ਪਰਿਕਰਮਾ ਕਰਕੇ ਜਦੋਂ ਫਰੰਟ 'ਤੇ ਆ ਕੇ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਜਾਣਾ। ਸਿਮਿਲਰਲੀ ਤੀਜੀ ਲਵ ਐਂਡ ਦੈਨ ਚੌਥੀ ਲਵ ਵੀ ਇਸੇ ਤਰ੍ਹਾਂ। ਚੌਥੀ ਲਵ ਤੋਂ ਬਾਅਦ 'ਚ ਨਮਸਕਾਰ ਕਰਕੇ ਫਿਰ ਬੈਠ ਜਾਣਾ। ਫਿਰ ਭਾਈ ਸਾਹਿਬ ਜੀ ਹੋਰਾਂ ਦਾ ਜੱਥਾ ਆਨੰਦ ਸਾਹਿਬ ਦਾ ਕੀਰਤਨ ਕਰੇਗਾ, ਅਰਦਾਸ ਬੇਨਤੀ ਅਤੇ ਫਿਰ ਸਤਿਗੁਰਾਂ ਦਾ ਮੁੱਖ ਵਾਕ। ਸੋ ਦਿਸ ਇਜ਼ ਯਰ ਪਲਾਨ ਫੋਰ ਟੁਡੇ, ਡੋਨਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਸਾਈਨ ਵੈਨ ਇਟਸ ਦ ਬੈਸਟ ਟਾਈਮ ਟੂ ਡੂ ਦ ਮੱਥਾ ਟੇਕ। ਸੋ ਹੁਣ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ, ਲਾਵਾਂ ਦੇ ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਉਪਰੰਤ ਉਸੇ ਲਵ ਦਾ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ। ਪ੍ਰੇਮ ਸਾਹਿਤ ਸਰਵਣ ਕਰੋ ਜੀ, ਇਕਾਗਰਤਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡੀਠ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਹ ਡਿਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਕਰਨਉਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ।

ਸੀਸ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਮਹਾਰਾਜ ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ

ਸੁਖਦੀਪ ਸਿੰਘ ਸਪੁੱਤਰ ਸਰਦਾਰ ਬਲਬੀਰ ਸਿੰਘ ਮਾਤਾ ਦਵਿੰਦਰ ਕੌਰ ਜੀ ਕਾਕਾ ਬੀਬਾ ਅਰਸ਼ੀਨ ਕੌਰ ਸਪੁੱਤਰੀ ਸਰਦਾਰ ਕਵਰਬੀਰ ਸਿੰਘ ਮਾਤਾ ਕਵਿਤਾ ਕੌਰ ਸੱਚੀ ਪਾਤਸ਼ਾਹ ਜੀ ਸੁਭਾਗ ਜੋੜੀ ਕਾਕਾ ਅਮਨਦੀਪ ਸਿੰਘ ਬੀਬਾ ਅਰਸ਼ੀਨ ਕੌਰ ਸੁਭਾਗ ਜੋੜੀ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਜਾਤਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਪੁੰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਪਾਸ ਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਤਿਲਕਣਾ ਬੱਚਿਆਂ ਵਿੱਚ ਬਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ ਸੇ ਪਰਿਵਾਰਾਂ ਨੂੰ ਖੁਸ਼ੀਆਂ ਅਤੇ ਖੇੜੇ ਪ੍ਰਦਾਨ ਕਰਦੇ ਹੋਏ ਘਰ ਜਰਾਸ ਕਰਨੇ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਬੀਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਤਿਲਕਣਾ ਦਰੋਂ ਕਰੋਂ ਖੁਸ਼ੀਆਂ ਅਤੇ

ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਕਿਰਪਾ ਕਰੋ ਜੀ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ। ਸੁਭਾਗ ਜੋੜੀ ਨੂੰ ਦਰੋਂ ਘਰੋਂ ਅਸੀਸਾਂ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਅਤੇ ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਣ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਪ੍ਰਸਿੱਧ ਢਾਡੀ ਜੱਥਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਵਾਉ ਅਤੇ ਇਹਨਾਂ ਪਾਸੋਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਇਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਗੁਰਪੂਰਾ ਭੇਟਿਓ ਬੜੇ ਭਾਗੀ ਮਨਹਿ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕੇ ਬਲਹਾਰੇ ਆਗਿਆ, ਸੁੱਖ ਪਾਤਸ਼ਾਹ ਸੁੱਖ ਸਹਿਜਾ ਘਰ ਆਨੰਦ ਹਮਾਰੇ ਰਹਾਉ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ ਕਰਾਮ ਨਾਮ ਆਧਾਰਾ। ਸਫਲ ਦਰਸ਼ਨਾ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰੱਖੈ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਆ ਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੀ। ਸਾਰੀ ਸੰਗਤ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ਿਸ਼ ਕੀਤੇ ਆ। ਵੱਡੀ ਵਡਿਆਈ ਆ ਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੀ। ਜਿਸ ਕਾ ਕਾਰਜ ਤਨੀ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਵਿਆਹ ਕਾਰਜਾਂ ਦੇ ਸੰਬੰਧ ਵਿੱਚ ਬੜਾ ਕੁਝ ਬੋਲਿਆ ਜਾ ਸਕਦਾ, ਚਾਰ ਪੰਜ ਮਿੰਟ ਦੇ ਵਿੱਚ ਆਪਾਂ ਇੱਕੋ ਕਵਿਤਾ ਕਹਿ ਜਾਣੀ ਹੈ। ਮਹਾਰਾਜ ਕਹਿੰਦੇ ਧਨ ਪਰ ਇਹ ਨਾ ਆਖੀਐ ਬਹਿਣਾ ਇਕੱਠੇ ਹੋਏ, ਏਕ ਜੋਤ ਦੇ ਮੂਰਤੀ ਧਨ ਪਰ ਕਹੀਐ ਸੋਏ। ਕਹਿੰਦੇ ਦੋ ਮੂਰਤਾਂ ਹੋਣ ਅਤੇ ਜੋਤ ਇੱਕੋ ਹੀ ਹੋਵੇ, ਐਸਾ ਇਹ ਸੰਬੰਧ ਹੈ, ਐਸਾ ਬੰਧਨ ਹੈ। ਇਹ ਅਰਦਾਸ ਕਰਨ ਵਾਸਤੇ ਆਪਾਂ ਪਹੁੰਚੇ ਹਾਂ, ਕੀਤੀ ਅਰਦਾਸ ਸਾਰਿਆਂ ਨੇ ਵੀ ਮਹਾਰਾਜ ਬੱਚਿਆਂ ਦੇ ਸਿਰ 'ਤੇ ਸੁਭਾਗੀ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਧੀ ਦੇ ਕਹਿ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਸਾਡੀ ਧੀ ਕਿਸੇ ਦੇ ਘਰ ਦੀ ਨੂੰਹ ਬਣਦੀ ਆ, ਕਿਸੇ ਦੀ ਘਰ ਦੀ ਧੀ ਸਾਡੇ ਘਰ ਦੀ ਨੂੰਹ ਬਣ ਜਾਂਦੀ। ਧੀ ਦੇ ਕਹਿ ਪੁੱਤ ਬਣਾਉਣਾ ਕਹਿੰਦੇ ਗੱਲ ਸਿਆਣੇ, ਜਿੱਥੇ ਚੁਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ ਸਹੁਰਾ ਘਰ ਵੀ ਪਿਆਰਾ। ਬੇਬੇ ਅਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਅਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਵਾਰਾਂ ਨਜ਼ਰ ਨਾ ਲੱਗੇ ਕਹਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ 'ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ 'ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਜੀ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਖੁਸ਼ੀਆਂ।

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ਗਨ ਮਨਾਵਾਂ, ਤੇਰੀ ਸੋਹਣੀ ਜੋੜੀ ਉੱਤੋਂ ਸਤਿਕਰਮ ਵੱਲੇ ਜਾਵਾਂ। ਤੁਸੀਂ ਫੁੱਲਾਂ ਵਾਂਗੂ ਰਹੋ ਹਮੇਸ਼ਾ, ਅਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਸਤਿਗੁਰੂ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ ਥਵਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਦੋਨਾਂ ਪਰਿਵਾਰਾਂ ਦੇ ਰਹਿੰਦੇ ਹੋਏ ਕਾਰਜ ਸੱਚੇ ਪਾਤਸ਼ਾਹ ਸਵਾਰਨ, ਕੁੜਮ ਕੜਮਾਈ ਆਇਆ ਬਲਰਾਮ ਜੀਓ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬੁੱਧੀਜੀਵੀਆਂ ਦੀ ਸ਼੍ਰੇਣੀ ਦੇ ਵਿੱਚੋਂ ਪੰਥਕ ਪ੍ਰਸਿੱਧ ਬੁਲਾਰੇ ਗਿਆਨੀ ਬਿਪਨਪ੍ਰੀਤ ਸਿੰਘ ਜੀ ਜਰਗਾ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ, ਅਤੇ ਗੁਰਦੁਆਰਾ ਮੈਨੇਜਮੈਂਟ ਵੱਲੋਂ ਸਮੁੱਚੇ ਸਟਾਫ ਵੱਲੋਂ ਵਧਾਈ ਦੇਣਗੇ। ਆਓ ਜੀ ਸਰਵਣ ਕਰੀਏ, ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਸਾਰੇ ਪਿਆਰ ਅਤੇ ਸਤਿਕਾਰ ਦੇ ਨਾਲ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਤੁਹਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਅਤੇ ਸਤਿਗੁਰਾਂ ਪਾਸੋਂ ਅਸੀਸਾਂ ਪ੍ਰਾਪਤ ਕੀਤੀਆਂ ਨੇ। ਸੋ ਆਓ ਹੁਣ ਸਾਧ ਸੰਗਤ ਜੀ ਪਰਿਵਾਰ ਵੱਲੋਂ ਭਾਈ ਸੁਖਦੇਵ ਸਿੰਘ ਜੀ ਆਪਸ ਨੂੰ ਸੰਗਤਾਂ ਦੇ ਨਾਲ ਕੁਝ ਕੁ ਵਿਚਾਰਾਂ ਸਾਂਝੀਆਂ ਕਰਨਗੇ ਅਤੇ ਵਧਾਈਆਂ ਸਾਂਝੀਆਂ ਕਰਨਗੇ। ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਆਪ ਜੀ ਦੇ ਸਨਮੁੱਖ ਹੋਣ, ਕੇਵਲ 2 ਮਿੰਟ ਭਾਈ ਸਾਹਿਬ ਜੀ ਆਪ ਜੀ ਦੇ ਸਨਮੁੱਖ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਸ਼ੁਭ ਆਨੰਦ ਕਾਰਜ ਪੂਰਨ ਗੁਰ ਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਦੋਵਾਂ ਪਰਿਵਾਰਾਂ ਨੂੰ ਇਸ ਮੁਬਾਰਕ ਮੌਕੇ 'ਤੇ ਲੱਖ ਲੱਖ ਵਧਾਈ ਹੋਵੇ, ਅਤੇ ਦੋਵਾਂ ਪਰਿਵਾਰਾਂ ਵੱਲੋਂ ਆਈ ਹੋਈ ਸਰਬੱਤ ਸਾਧ ਸੰਗਤ ਨੂੰ, ਰਿਸ਼ਤੇਦਾਰਾਂ ਸੰਬੰਧੀਆਂ ਨੂੰ, ਦੂਰੋਂ ਨੇੜਿਓਂ ਚੱਲ ਕੇ ਆਏ ਸੱਜਣ ਮਿੱਤਰਾਂ ਨੂੰ ਜੀ ਆਇਆਂ ਅਤੇ ਧੰਨਵਾਦ ਨਾਲ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ, ਸਰਬੱਤ ਸਾਧ ਸੰਗਤ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰੇ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਪਾਰਸ ਜੀ ਨੇ ਬਹੁਤ ਸੋਹਣੀ ਕਵਿਤਾ ਪੜ੍ਹੀ, ਢਾਡੀ ਕਲਾ ਦੇ ਨਮੂਨੇ ਦੇਖ ਕੇ ਸਾਨੂੰ ਆਪਣੇ ਪਿਤਾ ਜੀ ਢਾਡੀ ਗੁਰਚਰਨ ਸਿੰਘ ਗੋਲਵੜ ਜੀ ਦੀ ਯਾਦ ਆ ਜਾਂਦੀ ਹੈ। ਇਹਨਾਂ ਨੇ ਵੀ ਸ਼ਾਇਦ ਉਹਨਾਂ ਨਾਲ ਕਈ ਸਟੇਜਾਂ ਸਾਂਝੀਆਂ ਕੀਤੀਆਂ ਹੋਣਗੀਆਂ। ਬਾ ਕਮਾਲ ਦੀ ਕਵਿਤਾ, ਜੁਗ ਜੁਗ ਜਿਉਣ ਜੋੜੀਆਂ, ਜੋੜੀ ਬਣਨ ਲਈ ਘੱਟ ਤੋਂ ਘੱਟ ਇੱਕ ਧੀ ਦੀ ਜ਼ਰੂਰਤ ਪੈਂਦੀ ਹੈ। ਮੈਂ ਇੱਕ ਮਿੰਟ ਦਾ ਇੱਕ ਬੰਦ ਕਹਿਣਾ ਚਾਹੁੰਦਾ ਹਾਂ, ਕੋਈ ਸਿੱਖਿਆ ਜਾਂ ਸਿਹਰਾ ਨਹੀਂ, ਸਗੋਂ ਇੱਕ ਮਾਵਾਂ ਨੂੰ ਅਪੀਲ ਅਤੇ ਧੀਆਂ ਨੂੰ ਅਸੀਸ ਹੈ। ਅਰਸ਼ਿਨ ਕੌਰ ਸਾਡੀ ਧੀ ਹੈ, ਕਿਸੇ ਸੋਹਣੀ ਮਾਂ ਦੀਏ ਜਾਈਏ ਨਹੀਂ, ਤੇਥੋਂ ਵਾਰੇ ਵਾਰੇ ਜਾਈਏ ਨਹੀਂ, ਕਿਸੇ ਸੋਹਣੀ ਮਾਂ ਦੀਏ ਜਾਈਏ ਨਹੀਂ, ਤੇਥੋਂ ਵਾਰੇ ਵਾਰੇ ਜਾਈਏ ਨਹੀਂ, ਵਾਰੇ ਵਾਰੇ ਜਾਈਏ ਨਹੀਂ, ਜਿੰਦ ਘੋਲ ਘੁਮਾਈਏ ਨਹੀਂ, ਕਿਸੇ ਸੋਹਣੀ ਮਾਂ ਦੀਏ ਜਾਈਏ ਨਹੀਂ। ਇਸ ਮੁਬਾਰਕ ਮੌਕੇ 'ਤੇ ਮੈਨੂੰ ਮੌਕਾ ਮਿਲਿਆ ਕਹਿਣੇ ਦਾ, ਇਸ ਮੁਬਾਰਕ ਮੌਕੇ 'ਤੇ ਮੈਨੂੰ ਮੌਕਾ ਮਿਲਿਆ ਕਹਿਣੇ ਦਾ ਕਿ ਧੀ ਵੀ ਇੱਕ ਨਗੀਨਾ ਹੈ ਮਮਤਾ ਦੇ ਸੁੱਚੇ ਗਹਿਣੇ ਦਾ। ਬਿਨ ਧੀਆਂ ਖਾਲੀ ਖੂਹਾਂ 'ਤੇ, ਤ੍ਰਿੰਜਰਾਂ ਦੀਆਂ ਬਰੂਹਾਂ 'ਤੇ, ਕੋਈ ਚਰਖਾ ਕਿਧਰੇ ਕੱਤਦੀ ਨਾ, ਚਰਖੇ ਦੀ ਕੂਕਰ ਸੁਣਦੀ ਨਾ, ਕੋਈ ਤਾਣਾ ਕਿਧਰੇ ਬੁਣਦੀ ਨਾ, ਬਿਨ ਧੀਆਂ ਤਪਣ ਤੰਦੂਰ ਵੀ ਨਾ, ਬਿਨ ਧੀਆਂ ਸੱਜਣ ਸੰਧੂਰ ਵੀ ਨਾ, ਪਿੱਪਲਾਂ 'ਤੇ ਪੀਂਘਾਂ ਪੈਣੀਆਂ ਨਾ, ਕੋਟਲੇ ਛਪਾਕੀ ਰੁੱਸ ਜਾਣੇ, ਗੁੱਡੀਆਂ ਪਟੋਲੇ ਖੁੱਸ ਜਾਣੇ, ਗਲੀਆਂ ਵਿੱਚ ਗੀਟੇ ਖੇਡੂ ਕੌਣ, ਇਹ ਖੇਡਾਂ ਸੱਭੇ ਰੁੱਸ ਜਸਣ, ਗਲੀਆਂ ਵਿੱਚ ਖੇਡੇ ਧੀਆਂ ਬਗੈਰ ਖੇਡੇ ਕੌਣ, ਕਾਕੇ ਦੀ ਸੋਲ ਕਲਾਈ 'ਤੇ ਕਿਸ ਤੋਂ ਰੱਖੜੀ ਬਣਵਾਈਏ ਨਹੀਂ, ਇਸ ਗੂੰਗੀ ਬੋਲੀ ਦੁਨੀਆ ਨੂੰ ਦੱਸ ਕਿੱਦਾਂ ਦੱਸਣ ਜਾਈਏ ਨਹੀਂ, ਕਿਸੇ ਸੋਹਣੀ ਮਾਂ ਦੀਏ ਜਾਈਏ ਨਹੀਂ, ਅਤੇ ਇੱਥੋਂ ਵਾਰੇ ਵਾਰੇ ਜਾਈਏ ਨਹੀਂ, ਵਾਰੇ ਵਾਰੇ ਜਾਈਏ ਨਹੀਂ, ਜਿੰਦ ਘੋਲ ਘੁਮਾਈਏ ਨਹੀਂ, ਕਿਸੇ ਸੋਹਣੀ ਮਾਂ ਦੀਏ ਜਾਈਏ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਹੋਰਾਂ ਦਾ। ਸੋ ਸਤਸੰਗ ਜਿਹੜੇ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਈ ਹਰਭਜਨ ਸਿੰਘ ਜੇਠਵਾਲ ਤਿੰਨਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ, ਸੋ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰਿਆਂ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਮਿਲਣ ਗਿਣ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ, ਗੱਲਾਂਬਾਤਾਂ ਕਰਨ ਤੋਂ ਪਰਹੇਜ਼ ਰੱਖਿਓ। ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ ਮੱਥਾ ਟੇਕ ਕੇ ਵਾਕਆਊਟ ਕਰੀ ਚੱਲੋ, ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਵਧਾਈਆਂ ਸਾਂਝੇ ਕਰ ਸਕਦੇ ਹਾਂ, ਪਰ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਚੀਜ਼ ਪਲੀਜ਼ ਟ੍ਰਾਈ ਟੂ ਅਵੋਇਡ ਇਟ। ਸੋ ਥੈਂਕ ਯੂ ਸੋ ਮਚ ਵਾਂਸ ਅਗੇਨ ਫੋਰ ਬੀਇੰਗ ਹੇਅਰ, ਫੋਰ ਕਮਿੰਗ ਟੂਡੇ, ਐਂਡ ਬੈਸਟ ਵਿਸ਼ਿਸ ਟੂ ਦ ਲਵਲੀ ਕਪਲ ਅਮਨਦੀਪ ਸਿੰਘ ਐਂਡ ਅਰਮੀਨ ਕੌਰ ਫੋਰ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਹਿਸ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫੋਰ ਦ ਫਿਊਚਰ, ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਹੋਵੇ ਆਉਣ ਵਾਲੇ ਕਾਰਜ ਦੇ ਵਿੱਚ, ਮਹਾਰਾਜ ਅੰਗ ਸੰਗ ਸਹਾਈ ਹੋਣ, ਅਤੇ ਸੇਵਾ ਵਾਸਤੇ ਵੀ ਆਪਾਂ ਤਤਪਰ ਹੋਣਾ, ਸੋ ਵੱਧ ਤੋਂ ਵੱਧ ਸਮਾਂ ਸੇਵਾ ਵੱਲ ਵੀ ਕੱਢਣਾ, ਸਿਮਰਨ ਵੀ ਕਰਨਾ, ਸੋ ਇਹ ਚੀਜ਼ ਆਪਾਂ ਅੱਜ ਪ੍ਰਣ ਕਰਕੇ ਜਾਣੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰ ਦੈਟ ਆਈ ਮਾਈਟ ਹੈਵ ਮੇਡ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Like,

ਵਾਹਿਗੁਰੂ ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰੇਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਇ ਦਸੇ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚੜਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ, ਤੇਰਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਚੀਜ਼ ਦੇ ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਲਈ ਹਾਰਿਆ ਸਿੱਖ ਕੇਸਾਂ ਸਵਾਸਾ ਸੰਗ ਨੇ ਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਹ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰੇ ਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜੇ ਗਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਲਈ, ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰੇ ਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਗੁਰਮਤਿ ਕੈਂਪ ਉਲੀਕੇ ਗਏ, ਸਤਿਗੁਰੂ ਜੀ ਅੱਜ ਪਹਿਲੇ ਦਿਨ ਦੀ ਸਮਾਪਤੀ ਦੀ ਅਰਦਾਸ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਵਿਚਾਰਾਂ ਕਰਦਿਆਂ, ਸਤਿਗੁਰੂ ਜੀ ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣਾ, ਦਰੋਂ ਕਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ, ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਅੱਗੇ ਆਕਾਰ ਬਣਾਉਣਾ, ਦੇਸ਼ ਕੌਮ ਪੰਥ ਦੀ ਸੇਵਾ ਕਰਨ ਦੇ ਲਈ ਪ੍ਰੇਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਮੂਹ ਸੇਵਾਦਾਰਾਂ ਦੇ ਕੀਤੀਆਂ ਹੋਈਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਕਰੋਂ ਗੁਰਸਿੱਖੀ ਬਖਸ਼ਣੀ ਸਤਿਗੁਰੂ ਜੀ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੇ, ਗਰੀਬ ਪਾਤਸ਼ਾਹ ਬੇਅੰਤ ਸੰਗਤਾਂ ਨੇ ਆਪ ਜੀ ਨੇ ਚੰਨ ਪਰਸੇ ਸਭ ਦੀਆਂ ਹਾਜ਼ਰੀਆਂ ਤਰਫੁਰ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਅੱਜ ਭਾਦਰੋਂ ਦਾ ਮਹੀਨਾ ਪ੍ਰਾਰੰਭ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਬੀਤਿਆ ਸਮੇਂ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ, ਆਉਣ ਵਾਲਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕਰਕੇ ਚੜ੍ਹਦੀ ਕਲਾ ਦੇ ਨਾਲ ਬਤੀਤ ਕਰਾਵਣਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਸ ਵਕਤ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਕਿਰਪਾ ਕਰੋ, ਦਾਰਾਈ ਸੰਗਤ ਨੂੰ ਅਸੀਸ ਬਖਸ਼ਦਿਆਂ, ਪਾਵਨ ਪਵਿੱਤਰ ਮੁੱਖ ਵਾਕ ਅਤੇ ਮਹੀਨੇ ਦਾ ਫਲ ਉਪਦੇਸ਼ ਬਖਸ਼ਿਸ਼ ਕਰਕੇ ਅੱਗੇ ਅਸੀਸਾਂ ਬਖਸ਼ਿਸ਼ ਕਰਨੀਆਂ ਜੀ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਗਿਆ ਪਈ ਅਕਾਲ ਕੀ ਤਬੀ ਚਲਾਇਓ ਬੰਧ, ਸਭ ਸਿੱਖਨ ਕੋ

ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਆਸ ਕਰਮ ਲੇਰੇ ਦੇ ਬਸਾਵਾ ਤਉ ਪਰਮ ਗੁਰੂ ਨਾਨਕ ਗੁਣ ਗਾਵੋ।

ਜਿਸ ਆ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ।

ਗੁਰੂ ਨਾਨਕ ਪਾਈਐ ਸਾਧਕੈ ਸੰਗ, ਜਿਹੇ ਮਾਰਗ ਕੇ ਗਨ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜੇ ਪੈਡੇ ਮਹੰਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ।

ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ।

ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਬਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰੇ ਆਨਕ ਪ੍ਰਕਾਰ ਕੀਏ ਬੋਚਨ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ

ਸਤਪੀ ਸਰਥੀ ਵੈ ਅਗਨ ਮਾਹੀ ਹੋਮਤ ਪ੍ਰਾਨ ਕਨਕ ਸਵਹਿ ਭਰਭੂਮ ਦਾਨ ਨਿਉਲੀ ਕਰਮ ਕਰੈ ਬੋਵਾਸਨ ਜੈਨ ਮਾਰਗ ਸੰਜਮਿਆ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀਹੋ ਮੈ ਮੈਲਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਤੋਂ ਵੈ ਬਹੁ ਦੇਹ ਅਨੀਤ ਸ਼ੁੱਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਆ

ਗਣੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਧਨ ਤੇਰੋ ਨਾਉ ਨਿਥਾਵੀ ਕੋ ਨਾਉ ਤੇਰਾ ਥਾਉ

ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਚ ਸਵਾਰ ਸ਼ਿਗਾਰਿਆ ਗਰਭਗਨ ਮੈਂ ਜਿਨੀ ਉਬਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਉੱਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੇਹੋ ਤੋ ਨਾਨਕ ਸੀ ਜੈ ਜੈ ਪ੍ਰਸਾਦ ਤਰਿ ਉੱਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨ

ਤਿਸੇ ਵਿਸਾਰੇ ਮੁਕਦੇ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਤਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰਹਰੈ ਚੰਦਨ ਲੇਪ ਉਤਾਰੈ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਟ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ਼ ਨਾਹੀਂ ਕਛ ਕਰੈ ਛਪਾਇਆ

ਪੀਤਰ ਬਸੈ ਆਨੰਦ ਅਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੇ ਪ੍ਰਤੀਤ ਕਾਲ ਲਾਇਆ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ।

ਨਾਨਕ ਨਾਨਕ ਤਿਨ ਪਾਇਆ ਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨ ਦੇ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ।

ਸਿਉ ਰੰਗ ਲਾਵਿਓ ਬਿਨ ਸਿਉ ਮਨ ਪਛਤਾਵੇ ਜੋ ਦੀਸੇ ਸੋ ਚਾਲਣ ਹਾਰ ਲਪਟ ਰਹੇ ਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤੁਨੁ ਕੁਟੰਬ ਸੰਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੂਪਰ ਕਰਤ ਗੁਮਾਨ

ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ।

ਅਸ਼ਟਪਦੀ ਜੇ ਪ੍ਰਸਾਦ ਛਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸ ਹੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਯੋਗ। ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸ ਹੇ ਤਿਆ ਕਾ ਤਵਰ ਲੁਭਾਵੇ। ਜੇ ਪ੍ਰਸਾਦ ਸੁਖ ਸੇਜ ਸੋਈ ਜੇ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ। ਜੇ ਪ੍ਰਸਾਦ ਤੁਝ ਸਭ ਕਉ ਮਾਨੇ ਮੁਖ ਤਾਂ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਅਪੂਖਣ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਵਾਲਸ ਕੀਜੈ। ਜੇ ਪ੍ਰਸਾਦ ਅਸਭ ਹਸਤੇ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ। ਉਠਤ ਬੈਠ ਸਾ ਤਿਸੇ ਧਿਆਈ ਤਿਸ ਹੇ ਧਿਆਏ ਜੋ ਇਕ ਅਲਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਅੱਠ ਪੈਰ ਕਰ ਤਿਸ ਕਾ ਧਿਆਨ।

ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹੇ ਕਰਨ ਨਾ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋ ਤਾਂ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚਰੇ ਮਨ ਮੇਰੇ ਤੂੰ ਤਾਂ ਸਿਉਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ

ਪਦੀ ਸਾਧਕੈ ਸੰਗ ਮੁਖ ਯੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੇ ਸੰਗ ਮਿਟੇ ਅਭਿਮਾਨ ਸਾਧਕੇ ਸੰਗ ਪ੍ਰਗਟੇ ਸੁਗਿਆਨ।

ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲੀ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬਥਾਨ

ਸੰਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੇ ਸੰਗੀ ਹਾਉ ਹਾਂ ਸੋਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋਸ਼ੇ ਸੋਈ ਫਲ

ਉਚਿਤ ਉੱਚੀ, ਸਾਧ ਕੀ ਸੋਭਾ ਮੂਚਿਤ ਮੂਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਾ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇਕਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲਿ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ।

ਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਤ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ

ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੁਵੈ ਸਾ ਪਰਸ ਵੈਸਨੋ ਸੋ ਜਸੀ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀਸ਼ਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੇ ਮੰਤਨ ਯੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਚ ਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ

ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨਾਵੇ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸਥੂਲ ਚਉ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼।

ਉਸਤਤ ਕਰੇ ਅਨੇਕ ਜਾਣੇ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬ ਕਾ ਵਿਚਾਰੇ, ਕਈ ਕੋਟ ਨਮ ਤਨ ਨਾਮ ਧਿਆਵੇ, ਨਾਨਕ ਕਰਤੇ ਕਾਂਤ ਨ ਪਾਵੈ। ਕਈ ਕੋਟ ਪਈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗੇ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁੱਖ ਨ ਕਰ ਹੈ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਭਰਮਾਏ, ਜਿਤ ਜਿਤ

ਦਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਸਤਾਮਸ ਸਾਤਕ, ਕਈ ਕੋਟ ਬੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀਏ ਚਿਰ ਜੀਵੈ, ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਕਈ ਕੋਟ ਜਾ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਸ

ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰਹੇ, ਕਈ ਕੋਟ ਬੋਜੋਨੀ ਫਿਰਹੈ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੇ ਥੱਕ ਪਾਹੇ, ਕਈ ਕੋਟ ਕੀਏ ਤਨਵੰਤ

ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬੋ ਭਾਤ, ਪ੍ਰਭ ਤੇ ਹੋਏ ਪ੍ਰਮਾ ਹੇ ਸਮਾਤ, ਤਾਂ ਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋ ਤਮਿਆ ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਬੇਤੇ, ਸਦਾ ਨਿਹਾਰੇ ਕੋਨੇਤਰੇ,

ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਈਲ ਸੋਏ ਅਸ਼ਟਪਦੀ, ਕਰਨ ਕਰਾਮਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋ, ਖਿਨ ਮੈਂ ਥਾ ਪਿਉ ਥਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਦਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੈ,

ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ

ਪਾਏ। ਸੰਤ ਕਹਿ ਦੂਖਣ ਮਤ ਹੋਏ ਮਲੀਨ, ਸੰਤ ਕਹਿ ਦੂਖਣ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕਹਿ ਦੂਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰੈ। ਸੰਤ ਕੇ ਦੂਖਣ ਤੇ ਮੁਖ ਪਵੈ, ਸੰਤਨ ਕਹਿ ਦੂਖਣ ਕਾਗ ਜਿਉ ਲਵੈ, ਸੰਤਨ ਕਹਿ ਦੂਖਣ ਸਰਪ ਜੋਨ ਪਾਏ, ਸੰਤ ਕਹਿ ਦੂਖਣ ਤ੍ਰਿਗਤ ਜੋਨ ਕਿਰਮਾਏ।

ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ।

ਮਨ ਤਨ ਅੰਤਰ ਹੀ ਸਵਾਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਇਆ ਤਾਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਿਪਾਲ

ਰਸਨਾਨ ਜਪਤੀ ਹਾਰੋ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੁਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ

ਤਬ ਸਿਵ ਸਖਤ ਕਹੋ ਕਿਤ ਠਾਏ, ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਨ ਚਲਿਤ ਆਪ ਕਰਨੇ ਹਾਰੂ, ਨਾਨਕ ਠਾਕੁਰ ਅਗਮ ਅਪਾਰ। ਅਭਿਨਾਸੀ ਸੁਖ ਆਪਣੇ ਆਸਨ, ਤਹਿ ਜਨਮ ਮਰਨ ਕਹੁ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੁ ਕਿਸ ਹੋਏ। ਜਾਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਸ ਪੂ

ਜਿਸ ਭਾਵੈ ਤਸਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਵੇਖੈ ਨਾਏ ਤਸਕੀ ਆਸ ਨ ਬਿਰਥੀ ਜਾਏ ਸੇਵਕਾਓ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ

ਹਲਤ ਪਲਤ ਦੋਇਲੇ ਹੁਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਾਇ ਤਸੁ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵ ਲਾਏ।

ਸਰੀ ਉੱਪਰ ਠਾਡਾ ਗੁਰਸੂਰਾ ਨਾਨਕਾ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ

ਅੰਤਰ ਬਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤਿ ਕੀਆ ਸਭ ਸਤ ਤਸ ਪ੍ਰਭ ਤੇ ਸਗਲੀ ਉਤਪਾਤ ਤਸ ਭਾਵੈ ਤਾਂ ਕਰੇ ਵਿਸਥਾਰ।

ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤਾ